ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਸੰਦੀਪ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਜੀ ਆਇਆਂ ਨੂੰ ਲੜੀ ਹੇਠ ਮੁਲਾਕਾਤ ਕਰਾਂਗੇ। ਪੰਜਾਬੀ ਵਿਦਵਾਨ ਡਾਕਟਰ ਮਨਜੀਤ ਸਿੰਘ ਹੋਰਾਂ ਨਾਲ, ਇਹਨਾਂ ਨਾਲ ਗੱਲਬਾਤ ਕਰਨਗੇ ਬਲਵਿੰਦਰ ਸਿੰਘ ਬਰਾੜ। ਇਸ ਤੋਂ ਇਲਾਵਾ ਅਸੀਂ ਸੁਣਾਂਗੇ ਲੋਕ ਗੀਤ। ਦੋਸਤੋ, ਸਾਫ਼ ਸਫਾਈ ਬਾਰੇ ਇੱਕ ਕਥਨ ਇਹ ਹੈ ਕਿ ਅਸੀਂ ਸਮਾਜ ਸੱਭਿਆਚਾਰਕ ਪ੍ਰਾਣੀ ਵਜੋਂ ਜੇਕਰ ਕੁਝ ਹਾਸਲ ਕੀਤਾ ਹੈ ਤਾਂ ਉਹ ਇਹ ਹੈ ਕਿ ਅਸੀਂ ਗੰਦਗੀ ਤੋਂ ਇੱਕ ਦੂਰੀ ਬਣਾਈਏ। ਮਨੁੱਖ ਜਿਵੇਂ ਜਿਵੇਂ ਸਿਆਣਾ ਹੋਇਆ, ਨਾਲ ਹੀ ਉਸਦੀਆਂ ਸੰਵੇਦਨਾਵਾਂ ਦਾ ਵਿਕਾਸ ਸੂਖਮ ਹੁੰਦਾ ਗਿਆ। ਉਸਨੇ ਗੰਦਗੀ ਤੋਂ ਨੱਕ ਵੱਟਿਆ, ਇਸੇ ਕਰਕੇ ਅੱਖਾਂ ਨੂੰ ਵੀ ਗੰਦਗੀ ਚੁਭਦੀ ਏ। ਅਸੀਂ ਇਹ ਵੀ ਮਹਿਸੂਸ ਕੀਤਾ ਏ ਕਿ ਗੰਦਗੀ ਦਾ ਸਿੱਧਾ ਰਿਸ਼ਤਾ ਬਿਮਾਰੀਆਂ ਨਾਲ ਹੀ। ਸਵੱਛ ਭਾਰਤ ਅਤੇ ਆਯੁਸ਼ਮਾਨ ਭਾਰਤ ਨੂੰ ਮਿਸ਼ਨ ਤੌਰ 'ਤੇ ਲਿਆ ਗਿਆ ਏ। ਸਹੀ ਅਰਥਾਂ ਵਿੱਚ ਇਹ ਦੋਵੇਂ ਪੱਖ ਆਪਸ ਵਿੱਚ ਜੁੜਦੇ ਵੀ ਨੇ ਅਤੇ ਮਨੁੱਖੀ ਜ਼ਿੰਦਗੀ ਦੀ ਖੁਸ਼ਹਾਲੀ ਲਈ ਇੰਨੇ ਅਹਿਮ ਨੇ ਕਿ ਇਹ ਮਸ਼ੀਨਰੀ ਭਾਵਨਾ ਦੀ ਮੰਗ ਕਰਦੇ ਨੇ, ਭਾਵ ਤਨਦੇਹੀ ਨਾਲ।

ਸੇਵਾ ਭਾਵ ਨਾਲ ਸਮਰਪਿਤ ਹੋ ਕੇ ਕੰਮ ਵਿੱਚ ਲੱਗ ਜਾਣਾ ਇਹ ਕੇਵਲ ਨਸੀਹਤ ਨਹੀਂ ਸਗੋਂ ਅੱਜ ਦੀ ਲੋੜ ਏ। ਮਿੱਤਰੋ, ਆਲੇ ਦੁਆਲੇ ਅਤੇ ਤਨ ਦੀ ਸਫਾਈ ਦੇ ਨਾਲ ਨਾਲ ਮਨ ਦੀ ਸਫਾਈ ਵੀ ਲਾਜ਼ਮੀ ਏ। ਮਨ ਦੀ ਸਫਾਈ ਲਈ ਸਭ ਤੋਂ ਕਾਰਗਰ ਸਾਧਨ ਸਾਹਿਤ ਤੇ ਕਲਾਮਾਂ ਹੁੰਦੀਆਂ ਨੇ। ਪੰਜਾਬੀ ਸਾਹਿਤ ਅਤੇ ਇਸ ਨਾਲ ਜੁੜੇ ਮਸਲਿਆਂ ਬਾਰੇ ਚਰਚਾ ਕਰਨ ਲਈ ਜੀ ਆਇਆਂ ਨੂੰ ਲੜੀ ਹੇਠ ਸਾਡੇ ਨਾਲ ਜੁੜੇ ਨੇ ਡਾਕਟਰ ਮਨਜੀਤ ਸਿੰਘ। ਇਹਨਾਂ ਨਾਲ ਗੱਲਬਾਤ ਕਰਨਗੇ

0: ਸਾਹਿਤ ਪੰਜਾਬੀ ਭਾਸ਼ਾ ਨਾਲ ਬਹੁਤ ਲੰਬੇ ਅਰਸੇ ਤੋਂ ਜੁੜੇ ਹੋਏ ਨੇ। ਇਹਨਾਂ ਨੇ ਪੰਜਾਬੀ ਸਾਹਿਤ ਦੀ ਅਤੇ ਪੰਜਾਬੀ ਭਾਸ਼ਾ ਦੀ ਬਹੁਤ ਸੇਵਾ ਕੀਤੀ ਹੈ। ਡਾਕਟਰ ਮਨਜੀਤ ਸਿੰਘ ਜੋ ਕਿ ਦਿੱਲੀ ਯੂਨੀਵਰਸਿਟੀ ਵਿੱਚ ਪੰਜਾਬੀ ਵਿਭਾਗ ਦੇ ਵਿੱਚ ਲਗਾਤਾਰ 2 ਟਰਮ ਦੇ ਲਈ ਮਤਲਬ 6 ਸਾਲ ਪੰਜਾਬੀ ਵਿਭਾਗ ਦੇ ਮੁਖੀ ਰਹੇ ਨੇ 2009 ਤੋਂ ਲੈ ਕੇ 2015 ਤੱਕ। ਔਰ ਡਾਕਟਰ ਮਨਜੀਤ ਸਿੰਘ ਇੱਕ ਉੱਘੇ ਆਲੋਚਕ ਔਰ ਉੱਘੇ ਵਿਦਵਾਨ ਨੇ ਪੰਜਾਬੀ ਭਾਸ਼ਾ ਦੇ, ਔਰ ਇਹਨਾਂ ਨੇ ਅੱਜ ਤੱਕ ਲਗਭਗ 50 ਪੁਸਤਕਾਂ ਲਿਖੀਆਂ ਨੇ, ਜਿਨ੍ਹਾਂ ਵਿੱਚ ਸਾਹਿਤ ਆਲੋਚਨਾ ਦੀਆਂ ਪੁਸਤਕਾਂ ਨੇ, ਅਨੁਵਾਦ ਦੀਆਂ ਪੁਸਤਕਾਂ ਨੇ, ਇਸ ਤੋਂ ਇਲਾਵਾ ਇਹਨਾਂ ਨੇ ਟੈਕਸਟ ਬੁੱਕਾਂ ਵੀ ਲਿਖੀਆਂ ਨੇ। ਡਾਕਟਰ ਮਨਜੀਤ ਸਿੰਘ ਇਹ ਸਾਰੀ ਉਮਰ ਪੰਜਾਬੀ ਸਾਹਿਤ ਦੀ ਸੇਵਾ ਦੇ ਵਿੱਚ ਲੱਗੇ ਰਹੇ ਨੇ, ਜਦੋਂ ਕਿ 2018 ਦੇ ਵਿੱਚ ਇਹ ਦਿੱਲੀ ਯੂਨੀਵਰਸਿਟੀ ਤੋਂ ਰਿਟਾਇਰ ਹੋਣ ਤੋਂ ਬਾਅਦ ਅੱਜ ਵੀ ਪੰਜਾਬੀ ਸਾਹਿਤ ਨਾਲ ਜੁੜੇ ਹੋਏ ਨੇ। ਬਹੁਤ ਸਾਰੀਆਂ ਸਾਹਿਤਕ ਅਤੇ ਸਮਾਜਿਕ ਸੰਸਥਾਵਾਂ ਨਾਲ ਜੁੜੇ ਹੋਏ ਨੇ, ਸਮਾਜ ਸੇਵਾ ਵੀ ਕਰਦੇ ਨੇ। ਇਹਨਾਂ ਨੇ ਪੰਜਾਬੀ ਸਾਹਿਤ ਨੂੰ, ਨਵੇਂ ਲੇਖਕਾਂ ਨੂੰ ਬਹੁਤ ਉਤਸ਼ਾਹਿਤ ਕੀਤਾ ਹੈ, ਨਵੇਂ ਲੇਖਕਾਂ ਨੂੰ ਹੱਲਾਸ਼ੇਰੀ ਦਿੱਤੀ ਹੈ। ਅਤੇ ਅੱਜ ਅਸੀਂ ਡਾਕਟਰ ਮਨਜੀਤ ਸਿੰਘ ਜੀ ਨਾਲ ਗੱਲਬਾਤ ਕਰਾਂਗੇ GIN ਪ੍ਰੋਗਰਾਮ ਵਿੱਚ, ਉਹਨਾਂ ਦੀ ਜ਼ਿੰਦਗੀ ਬਾਰੇ, ਉਹਨਾਂ ਦੀਆਂ ਜੋ ਪ੍ਰਾਪਤੀਆਂ ਨੇ ਉਹਨਾਂ ਬਾਰੇ। ਤਾਂ ਡਾਕਟਰ ਮਨਜੀਤ ਸਿੰਘ ਜੀ ਨੂੰ ਸਭ ਤੋਂ ਪਹਿਲਾਂ ਮੈਂ GIN ਪ੍ਰੋਗਰਾਮ ਦੇ ਵਿੱਚ GIN ਨੂੰ ਕਹਿੰਦਾ ਹਾਂ, ਉਹਨਾਂ ਦਾ ਸਵਾਗਤ ਕਰਦਾ ਹਾਂ। ਤਾਂ ਸਭ ਤੋਂ ਪਹਿਲਾਂ ਡਾਕਟਰ ਮਨਜੀਤ ਸਿੰਘ ਜੀ, ਅਸੀਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ ਕਿ ਤੁਹਾਨੂੰ ਬਹੁਤ ਸਾਲ ਹੋ ਗਏ ਤੁਸੀਂ ਪੰਜਾਬੀ ਭਾਸ਼ਾ ਨਾਲ ਜੁੜੇ ਹੋਏ ਹੋ, ਆਪਣੀ ਰਿਟਾਇਰਮੈਂਟ ਤੋਂ ਬਾਅਦ ਵੀ ਅੱਜ ਵੀ ਪੂਰੀ ਤਰ੍ਹਾਂ ਸਰਗਰਮ ਹੋ ਸਾਹਿਤ ਦੇ ਖੇਤਰ ਦੇ ਵਿੱਚ, ਸਾਹਿਤਕ ਸੰਸਥਾਵਾਂ ਨਾਲ ਜੁੜੇ ਹੋਏ ਹੋ। ਪਰ ਇੱਥੋਂ ਤੱਕ ਦਾ ਇਹ ਜਿਹੜਾ ਲੰਬਾ ਸਫ਼ਰ ਹੈ, ਇਹ ਸਫ਼ਰ ਦੀ ਜਦੋਂ ਸ਼ੁਰੂਆਤ ਹੁੰਦੀ ਹੈ, ਉਸ ਸ਼ੁਰੂਆਤ ਦੀ ਗੱਲ ਕਰਦੇ ਹੋਏ ਸਭ ਤੋਂ ਪਹਿਲਾਂ ਤਾਂ ਅਸੀਂ ਜਾਣਨਾ ਚਾਹਾਂਗੇ ਤੁਹਾਡੇ ਬਚਪਨ ਬਾਰੇ, ਤੁਹਾਡੇ ਜਨਮ ਬਾਰੇ, ਕਿ ਤੁਹਾਡਾ ਬਚਪਨ ਕਿੱਥੇ ਬੀਤਿਆ, ਕਿਵੇਂ ਬੀਤਿਆ, ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ।
1: ਬਲਵਿੰਦਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਇਹ ਮੌਕਾ ਦਿੱਤਾ ਹੈ। ਜਿੱਥੋਂ ਤੱਕ ਮੇਰਾ ਜੀਵਨ ਹੈ, ਸਾਰੀ ਉਮਰ ਸੰਘਰਸ਼ ਦੇ ਵਿੱਚ ਬੀਤਿਆ। ਮੇਰਾ ਜਨਮ ਉੱਤਰ ਪ੍ਰਦੇਸ਼ ਦੇ ਵਿੱਚ, ਖਾਸ ਕਰਕੇ ਕਾਨਪੁਰ ਦੇ ਜਿਹੜਾ ਡਿਸਟ੍ਰਿਕਟ ਹੈ, ਜ਼ਿਲ੍ਹਾ ਹੈ, ਉਸ ਦੇ ਵਿੱਚ ਹੋਇਆ ਸੀ 18 ਫਰਵਰੀ 1953 ਵਿੱਚ। ਅਤੇ 5 ਕੁ ਸਾਲ ਦਾ ਸੀ ਮੈਂ ਜਦੋਂ ਅਸੀਂ ਦਿੱਲੀ ਦੇ ਵਿੱਚ ਆ ਗਏ। ਦਿੱਲੀ ਦੀ ਪੱਛਮੀ ਦਿੱਲੀ ਦੇ ਵਿੱਚ ਅਸੀਂ ਰਹਿਣ ਬਸੇਰਾ ਕੀਤਾ, ਔਰ ਉੱਥੇ ਨੇੜੇ ਹੀ ਇੱਕ ਸਕੂਲ ਸੀਗਾ, ਸੁੱਖ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਘਰ ਦੇ ਨੇੜੇ ਸੀਗਾ। ਉਸ ਸਕੂਲ ਦੇ ਵਿੱਚ ਮੈਂ ਵਿੱਦਿਆ ਹਾਸਲ ਕੀਤੀ। ਉਦੋਂ 11ਵੀਂ ਹੁੰਦੀ ਸੀ, 1ਵੀਂ ਤੋਂ ਲੈ ਕੇ 11ਵੀਂ ਤੱਕ ਮੈਂ ਉੱਥੇ ਹੀ ਪੜ੍ਹਿਆ। ਉਸ ਤੋਂ ਬਾਅਦ ਫਿਰ ਮੈਂ ਦਿਆਲ ਸਿੰਘ ਈਵਨਿੰਗ ਕਾਲਜ ਹੁੰਦਾ ਸੀ ਲੋਧੀ ਰੋਡ, ਅੱਜ ਕੱਲ੍ਹ ਉਹ ਦਿਆਲ ਸਿੰਘ ਮਾਰਨਿੰਗ ਕਾਲਜ ਬਣ ਗਿਆ, ਉੱਥੇ ਮੈਂ BA ਕੀਤੀ। ਸਾਡੇ ਅੰਗਰੇਜ਼ੀ ਦੇ ਬਹੁਤ ਵੱਡੇ ਵਿਦਵਾਨ ਸਨ ਪੰਜਾਬੀ ਦੇ, ਪ੍ਰੋਫੈਸਰ ਕਿਸ਼ਨ ਸਿੰਘ, ਉਹ ਸਾਡੇ ਅੰਗਰੇਜ਼ੀ ਦੇ ਪ੍ਰੋਫੈਸਰ ਹੋਇਆ ਕਰਦੇ ਸਨ। ਡਾਕਟਰ ਚਰਨ ਸਿੰਘ ਸੋਪਤੀ ਸਾਡੇ ਪੰਜਾਬੀ ਦੇ ਪ੍ਰੋਫੈਸਰ ਹੋਇਆ ਕਰਦੇ ਸਨ। ਅਤੇ ਉਸ ਤੋਂ ਬਾਅਦ ਫਿਰ ਮੈਂ ਦਿੱਲੀ ਯੂਨੀਵਰਸਿਟੀ ਦੇ ਵਿੱਚ ਚਲਾ ਗਿਆ, ਉੱਥੇ ਜਾ ਕੇ MA ਕੀਤੀ, PhD ਕੀਤੀ। ਅਤੇ ਦੇਸ਼ ਬੰਧੂ ਕਾਲਜ ਦੇ ਵਿੱਚ ਕਾਲਕਾ ਜੀ ਵਿਖੇ ਮੈਂ ਲੈਕਚਰ ਲੱਗ ਗਿਆ, ਉਸ ਤੋਂ ਬਾਅਦ ਦੇਵਨਗਰ ਕਾਲਜ ਦੇ ਵਿੱਚ ਲੱਗਿਆ। ਅਤੇ ਫਿਰ 2003 ਦੇ ਵਿੱਚ ਮੈਂ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਆ ਗਿਆ, ਅਤੇ ਉੱਥੇ ਰਹਿ ਕੇ ਵੀ ਬਹੁਤ ਸਾਰੀਆਂ ਸੇਵਾਵਾਂ ਕੀਤੀਆਂ।
0: ਡਾਕਟਰ ਮਨਜੀਤ ਸਿੰਘ ਜੀ, ਤੁਸੀਂ ਆਪਣੇ ਬਹੁਤ ਥੋੜ੍ਹੇ ਸ਼ਬਦਾਂ ਦੇ ਵਿੱਚ ਆਪਣੇ ਬਚਪਨ ਤੋਂ ਲੈ ਕੇ ਜਨਮ ਤੋਂ ਲੈ ਕੇ ਆਪਣੀ ਜੋ ਵਿੱਦਿਅਕ ਯਾਤਰਾ ਜਿਹੜੀ ਕੀਤੀ ਉਹਦਾ ਤੁਸੀਂ ਵਰਣਨ ਕੀਤਾ। ਅਤੇ ਮੈਂ ਸਕੂਲ ਦੀ ਗੱਲ ਕਰਨਾ ਚਾਹਾਂਗਾ, ਕਿਉਂਕਿ ਤੁਸੀਂ ਕਿਹਾ ਕਿ ਦਿੱਲੀ ਦੇ ਵਿੱਚ ਤੁਸੀਂ ਆਪਣੀ ਜਿਹੜੀ ਸਕੂਲ ਦੀ ਸਿੱਖਿਆ ਲਈ, ਉਸ ਤੋਂ ਬਾਅਦ ਕਾਲਜ ਦੀ ਸਿੱਖਿਆ ਵੀ ਇੱਥੇ, ਅਤੇ ਸਕੂਲ ਨਾਲ ਸੰਬੰਧਿਤ ਕੋਈ ਤੁਹਾਨੂੰ ਬਚਪਨ ਦੀ ਕੋਈ ਘਟਨਾ, ਕੋਈ ਯਾਦਾਂ, ਕਿਉਂਕਿ ਹਰ ਆਦਮੀ ਦੀ ਜ਼ਿੰਦਗੀ ਦੇ ਵਿੱਚ ਜੋ ਬਚਪਨ ਹੈ ਨਾ, ਉਹ ਬਹੁਤ ਸੁਨਹਿਰਾ ਸਮਾਂ ਹੁੰਦਾ ਅਤੇ ਉਹ ਕਦੇ ਵੀ ਨਹੀਂ ਭੁੱਲਦਾ, ਅਤੇ ਸਾਡੇ ਨਾਲ ਕੋਈ ਇਸ ਤਰ੍ਹਾਂ ਦੀ ਯਾਦ ਬਚਪਨ ਦੀ ਸਾਂਝੀ ਕਰੋ।
1: ਉਂਝ ਤਾਂ ਬਹੁਤ ਸਾਰੀਆਂ ਯਾਦਾਂ ਨੇ ਜਿਹੜੀਆਂ ਸ਼ੇਅਰ ਕੀਤੀਆਂ ਜਾ ਸਕਦੀਆਂ ਨੇ, ਜਿਨ੍ਹਾਂ ਬਾਰੇ ਚਰਚਾ ਕੀਤੀ ਜਾ ਸਕਦੀ ਹੈ, ਪਰ ਇੱਕ ਯਾਦ ਜਿਹੜੀ ਹੈ ਉਹ ਅਪੁੱਲ ਹੈ। ਸਾਡੇ ਮਾਸਟਰ ਅਜੀਤ ਸਿੰਘ ਹੋਇਆ ਕਰਦੇ ਸੀਗੇ, ਅਤੇ ਉਦੋਂ ਅਸੀਂ 6ਵੀਂ ਦੇ ਵਿੱਚ ਪੜ੍ਹਦੇ ਸੀਗੇ, ਅਤੇ ਤਾਂ ਜਾ ਕੇ ਅੰਗਰੇਜ਼ੀ ਸਿੱਖਦੇ ਸੀਗੇ, ਅਤੇ ਜੀਤ ਦੀ ਨਿੱਬ ਨਾਲ ਲਿਖਿਆ ਜਾਂਦਾ ਸੀਗਾ। ਅਤੇ ਮਾਸਟਰ ਅਜੀਤ ਸਿੰਘ, ਸਾਡੇ 90 ਪੈਸੇ ਫੀਸ ਹੁੰਦੀ ਸੀ, ਅਤੇ ਉਹ ਕਦੇ ਵੀ ਫੀਸ ਉਗਰਾਉਂਦੇ ਨਹੀਂ ਸੀਗੇ, ਉਹ ਟੇਬਲ 'ਤੇ ਰੱਖ ਦਿੰਦੇ ਸੀਗੇ। ਜਿਸ ਬੱਚਾ ਜਿਹੜਾ ਬੱਚਾ ਆਉਂਦਾ ਸੀਗਾ, ਉਹ 90 ਪੈਸੇ ਰੱਖ ਕੇ, ਰੁਪਇਆ ਰੱਖ ਕੇ, ਅਤੇ 10 ਪੈਸੇ ਲੈ ਜਾਂਦਾ ਸੀਗਾ। ਅਤੇ ਉਹ ਸਾਡਾ ਇੱਕ ਕਿਰਦਾਰ ਬਣਾਉਣਾ ਚਾਹੁੰਦੇ ਸੀਗੇ, ਵਿਦਿਆਰਥੀਆਂ ਦਾ ਇੱਕ ਕਿਰਦਾਰ ਬਣਾਉਣਾ, ਕਿ ਉਹ ਉਹਨਾਂ ਨੂੰ ਪੂਰਾ ਪਤਾ ਹੁੰਦਾ ਸੀਗਾ, ਆਪ ਸਾਹਮਣੇ ਬਿਲਕੁਲ ਨਹੀਂ ਸੀ ਹੁੰਦੇ, ਅਤੇ ਹਰ ਬੱਚਾ ਜਿਹੜਾ ਉਹ ਆਪਣੇ 90 ਪੈਸੇ ਰੱਖ ਕੇ ਅਤੇ 10 ਪੈਸੇ ਚੁੱਕ ਕੇ ਲੈ ਜਾਂਦਾ ਸੀਗਾ। ਅਤੇ ਜੀ ਦੀ ਨਿਬ ਦੇ ਨਾਲ ਵੀ ਸੰਬੰਧਿਤ ਕਈ ਸਾਡੀਆਂ

0: ਸਾਂਝਾਂ ਜਿਹੜੀਆਂ ਨੇ ਉਹ ਜੁੜੀਆਂ ਹੋਈਆਂ ਨੇ। ਜਿਹੜੀ ਸਭ ਤੋਂ ਵੱਡੀ ਸਾਂਝ ਸੀਗੀ ਉਹ ਇਹ ਬਣੀ ਕਿ ਅਸੀਂ ਜਦੋਂ ਮੈਂ ਲੈਕਚਰ ਲੱਗ ਗਿਆ ਦੇਸ਼ਬੰਧੂ ਕਾਲਜ ਦੇ ਵਿੱਚ, ਫਿਰ ਉਸ ਤੋਂ ਬਾਅਦ ਖਾਲਸਾ ਕਾਲਜ ਲੱਗਿਆ, ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਈਵਨਿੰਗ ਕਾਲਜ ਹੋਇਆ ਕਰਦਾ ਸੀ, ਤਾਂ ਉਸ ਵਕਤ ਅਸੀਂ ਇੱਕ ਪੱਛਮੀ ਦਿੱਲੀ ਦੇ ਵਿੱਚ ਇੱਕ ਲਾਇਬ੍ਰੇਰੀ ਮੂਵਮੈਂਟ ਬਣਾਈ ਸੀ, ਅਸੀਂ ਇੱਕ ਲਹਿਰ ਬਣਾਈ ਸੀ, ਔਰ ਉਸ ਲਹਿਰ ਨੇ ਬਹੁਤ ਸਾਰਾ ਕੰਮ ਕੀਤਾ ਸੀਗਾ। ਉਹਦੇ ਬਾਰੇ ਕਈ ਯਾਦਾਂ ਜਿਹੜੀਆਂ ਨੇ ਉਹ ਸਾਡੇ ਕੋਲ ਨੇ।
1: ਚਲੋ ਲਾਇਬ੍ਰੇਰੀ ਬਾਰੇ ਵੀ ਆਪਾਂ ਅੱਗੇ ਗੱਲ ਕਰਾਂਗੇ। ਤਾਂ ਡਾਕਟਰ ਸਾਹਿਬ, ਹੁਣੇ ਆਪਾਂ ਸਕੂਲ ਦੀ ਗੱਲ ਕੀਤੀ, ਉਸ ਤੋਂ ਬਾਅਦ ਤੁਸੀਂ ਮਤਲਬ ਕਾਲਜ ਦੇ ਵਿੱਚ ਗਏ, ਜਿਵੇਂ ਕਿ ਤੁਸੀਂ ਦੱਸਿਆ ਕਿ ਦਿਆਲ ਸਿੰਘ ਕਾਲਜ ਤੋਂ ਤੁਸੀਂ ਆਪਣੀ ਸਿੱਖਿਆ ਲਈ, ਅਤੇ ਇਹ ਤੁਸੀਂ ਇਹ ਪੰਜਾਬੀ ਵਿਸ਼ੇ ਵੱਲ ਜਾਂ ਪੰਜਾਬੀ ਜੋ ਸਾਹਿਤ ਸੀ ਇਹਦੇ ਨਾਲ ਤੁਹਾਡਾ ਲਗਾਓ ਕਿਸ ਤਰ੍ਹਾਂ ਹੋਇਆ, ਕਿਸ ਤਰ੍ਹਾਂ ਇਸ ਪਾਸੇ ਤੁਸੀਂ ਇਹ ਫੈਸਲਾ ਕੀਤਾ ਕਿ ਤੁਹਾਨੂੰ ਪੰਜਾਬੀ ਹੀ ਪੜ੍ਹਨੀ ਅਤੇ ਪੰਜਾਬੀ ਹੀ ਪੜ੍ਹਾਉਣੀ ਚਾਹੀਦੀ ਹੈ, ਇਹਦੇ ਬਾਰੇ ਸਾਨੂੰ ਦੱਸੋ, ਇਹ ਕਿਸ ਤਰ੍ਹਾਂ ਦੀ ਪ੍ਰੇਰਨਾ ਤੁਹਾਨੂੰ ਕਿੱਥੋਂ?
0: ਇਸ ਤਰ੍ਹਾਂ ਸੀਗਾ ਕਿ ਜਦੋਂ ਮੈਂ ਦਿਆਲ ਸਿੰਘ ਕਾਲਜ ਦੇ ਵੀ ਈਵਨਿੰਗ ਕਾਲਜ ਦੇ ਵਿੱਚ ਪੜ੍ਹਦਾ ਸੀਗਾ, ਤਾਂ ਉਦੋਂ ਸਾਨੂੰ ਪੰਜਾਬੀ ਸਾਹਿਤ ਜਿਹੜਾ ਉਹ ਪੜ੍ਹਾਇਆ ਜਾਂਦਾ ਸੀ ਇੱਕ ਸਬਜੈਕਟ ਦੇ ਤੌਰ 'ਤੇ। ਤਾਂ ਉਸ ਵਕਤ ਸਾਨੂੰ ਇਹ ਲੱਗਿਆ ਕਿ ਵੀ ਪੰਜਾਬੀ ਸਾਹਿਤ ਦੇ ਵਿੱਚ ਬੜਾ ਅਮੀਰ ਸਾਹਿਤ ਹੈ, ਸਾਡੇ ਕੋਲ ਚਾਰ ਬੀ ਏ ਪਾਸ ਹੁੰਦੀ ਸੀਗੀ, ਚਾਰ ਸਬਜੈਕਟ ਹੁੰਦੇ ਸੀਗੇ, ਇਕਨੋਮਿਕਸ ਹੁੰਦੀ ਸੀ, ਇੰਗਲਿਸ਼ ਹੁੰਦੀ ਸੀ, ਪੋਲੀਟੀਕਲ ਸਾਇੰਸ ਹੁੰਦੀ ਸੀ, ਅਤੇ ਇੱਕ ਪੰਜਾਬੀ ਸਬਜੈਕਟ ਹੁੰਦਾ ਸੀਗਾ। ਅਤੇ ਉਦੋਂ ਜਦੋਂ ਅਸੀਂ ਪੜ੍ਹਿਆ ਤਾਂ ਉਦੋਂ ਉਸ ਤੋਂ ਪਹਿਲੇ ਵੀ ਪੜ੍ਹਦੇ ਸੀਗੇ, ਪੰਜਾਬੀ ਤੋਂ ਸ਼ੁਰੂ ਤੋਂ ਪੜ੍ਹਦੇ ਆ ਰਹੇ ਸੀਗੇ, ਪਰ ਉਦੋਂ ਇੱਕ ਚੇਤਨਤਾ ਦੀ ਪੱਧਰ 'ਤੇ ਆ ਕੇ ਜਦੋਂ ਇਹ ਮਹਿਸੂਸ ਹੋਇਆ ਕਿ ਪੰਜਾਬੀ ਸਾਹਿਤ ਜਿਹੜਾ ਹੈ ਉਹ ਬੜਾ ਅਮੀਰ ਸਾਹਿਤ ਹੈ, ਪੰਜਾਬੀ ਵਿਰਸਾ ਬੜਾ ਅਮੀਰ ਵਿਰਸਾ ਹੈ, ਅਤੇ ਇਸ ਦੇ ਬਾਰੇ ਹੋਰ ਖੋਜ ਕਰਨੀ ਚਾਹੀਦੀ ਹੈ, ਹੋਰ ਪੜ੍ਹਨਾ ਚਾਹੀਦਾ ਹੈ, ਉਹ ਮੇਰੀ ਮਨ ਦੇ ਵਿੱਚ ਇੱਕ ਲਗਨ ਜਿਹੜੀ ਹੈ ਉਹ ਲੱਗ ਗਈ। ਅਤੇ ਮੈਂ ਫਿਰ MA ਪੰਜਾਬੀ ਜਿਹੜਾ ਉਹ ਹੋਰ ਵੀ ਕੀ ਕਰ ਸਕਦਾ ਸੀਗਾ, ਇੰਗਲਿਸ਼ MA ਕਰ ਸਕਦਾ ਸੀ, ਇਕਨੋਮਿਕਸ MA ਕਰ ਸਕਦਾ ਸੀ, ਰਾਜਨੀਤੀ ਸ਼ਾਸਤਰ ਵਿੱਚ ਕਰ ਸਕਦਾ ਸੀ, ਪਰ ਮੈਂ ਉਸ ਵਕਤ ਪੰਜਾਬੀ ਵਿੱਚ MA ਕਰਨ ਦਾ ਮਨ ਜਿਹੜਾ ਉਹ ਬਣਾਇਆ। ਦਿੱਲੀ ਯੂਨੀਵਰਸਿਟੀ ਦੇ ਵਿੱਚ ਇੱਕ MIL ਵਿਭਾਗ ਹੁੰਦਾ ਸੀਗਾ, ਮਾਡਰਨ ਇੰਡੀਅਨ ਲੈਂਗੁਏਜਿਸ, ਜਿਹਨੂੰ ਆਧੁਨਿਕ ਭਾਰਤੀ ਭਾਸ਼ਾਵਾਂ ਵਿਭਾਗ, ਉਹਦੇ ਵਿੱਚ ਪੰਜਾਬੀ ਇੱਕ ਸਬਜੈਕਟ ਦੇ ਤੌਰ 'ਤੇ ਪੜ੍ਹਾਇਆ ਜਾਂਦਾ ਸੀਗਾ, ਪੰਜਾਬੀ ਦਾ ਇੱਕ ਵਿੰਗ ਸੀਗਾ, ਇਹ ਇੰਡੀਪੈਂਡੈਂਟ ਵਿਭਾਗ ਨਹੀਂ ਸੀਗਾ ਅੱਜ ਵਰਗਾ, ਜਿਹੜਾ 1985 ਦੇ ਵਿੱਚ ਵੱਖਰੇ ਤੌਰ 'ਤੇ ਬਣਿਆ, ਬਾਅਦ ਵਿੱਚ ਵਿਭਾਗ ਬਣਿਆ, ਉਹ ਵਿਭਾਗ ਦੇ ਵਿੱਚ ਉੱਥੋਂ ਫਿਰ ਮੈਂ MA ਕੀਤੀ, PhD ਕੀਤੀ, ਸਾਰਾ ਕੁਝ ਜਿਹੜਾ ਉੱਥੋਂ ਹੀ ਸਾਰਾ।
1: ਅੱਛਾ, PhD ਤੁਸੀਂ ਕਿਸ ਵਿਸ਼ੇ 'ਤੇ ਕੀਤੀ?
0: PhD ਜਿਹੜੀ ਆ ਉਹ ਮੈਂ ਜਨਮ ਸਾਖੀ ਸਾਹਿਤ ਉੱਪਰ ਕੀਤੀ। ਜਨਮ ਇਹ ਬੜਾ ਇੱਕ ਕਿੱਸਾ ਹੈ, ਜਨਮ ਸਾਖੀ ਸਾਹਿਤ ਦਾ ਮਿੱਥ ਵਿਗਿਆਨਕ ਅਧਿਐਨ ਮੇਰੀ ਕਿਤਾਬ ਵੀ ਹੈਗੀ ਹੈ, ਥੀਸਿਸ ਜਿਹੜਾ ਪ੍ਰਕਾਸ਼ਿਤ ਹੋਈ, ਜਨਮ ਸਾਖੀ ਉਬਲੀਕ ਮਿੱਥ ਵਿਗਿਆਨ। ਉਦੋਂ ਇਸ ਵਿਸ਼ੇ ਦੇ ਉੱਪਰ, ਮਿੱਥ ਵਿਗਿਆਨ ਦੇ ਉੱਪਰ ਸਾਡੇ ਕੋਲ ਕੋਈ ਐਕਸਪਰਟ ਜਿਹੜਾ ਉਹ ਨਹੀਂ ਸੀ ਵਿਭਾਗ ਦੇ ਵਿੱਚ, ਅਤੇ ਮੈਂ ਜ਼ਿੱਦ ਕੀਤੀ। ਡਾਕਟਰ ਭਜਨ ਸਿੰਘ ਸਾਡੇ ਹੈੱਡ ਆਫ ਡਿਪਾਰਟਮੈਂਟ ਹੋਇਆ ਕਰਦੇ ਸਨ, ਅਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਮੈਂ ਇਹਦੇ ਉੱਪਰ ਕੰਮ ਕਰਨਾ, ਮਿੱਥ ਵਿਗਿਆਨ ਉੱਪਰ ਕੰਮ ਕਰਨਾ। ਉਹ ਸਾਨੂੰ ਬਾਰ ਬਾਰ ਕਹਿਣਗੇ, ਕਾਕਾ ਤੂੰ ਇਸ ਤਰ੍ਹਾਂ ਕਿਸੇ ਹੋਰ ਕਿਤਾਬ, ਕਿਸੇ ਨਾਵਲਕਾਰ ਦੇ ਉੱਪਰ ਕੰਮ ਕਰ ਲੈ, ਕਿਸੇ ਕਵੀ ਉੱਪਰ ਕੰਮ ਕਰ ਲੈ, ਪਰ ਤੂੰ ਇਹ ਜ਼ਿੱਦ ਜਿਹੜੀ ਉਹ ਛੱਡ ਦੇ। ਮੈਂ ਕਿਹਾ ਨਹੀਂ, ਮੈਂ ਤਾਂ ਜਨਮ ਸਾਖੀ ਦੇ ਉੱਪਰ ਕਰਨਾ। ਉਹ ਗੁੱਸੇ ਵਿੱਚ ਹੋ ਗਏ ਅਤੇ ਉਹਨਾਂ ਨੇ ਫਿਰ ਉਹਦਾ ਗੁੱਸਾ ਵੀ ਪ੍ਰਗਟ ਕੀਤਾ। ਆਖਿਰ ਮੇਰੀ ਜ਼ਿੱਦ ਜਿਹੜੀ ਉਹ ਪੱਕੀ ਹੋਈ ਅਤੇ ਮੈਂ ਜਨਮ ਸਾਖੀ ਸਾਹਿਤ ਉੱਪਰ ਦੇ ਮਿੱਥ ਵਿਗਿਆਨਕ, ਉਹ ਮੇਰੀ ਇੱਕ ਪਛਾਣ ਜਿਹੜੀ ਉਹ ਬਣ ਗਈ ਕਿ ਮਿੱਥ ਵਿਗਿਆਨ ਦੇ ਤੌਰ 'ਤੇ। ਫਿਰ ਮੈਨੂੰ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਮਿੱਥ ਵਿਗਿਆਨੀ ਕਹਿਣ ਲੱਗ ਪਏ, ਸਾਰਾ ਜਿਹੜਾ ਲਿਖਤੇ ਰੂਪ ਦੇ ਵਿੱਚ ਵੀ ਜਿਹੜਾ ਉਹ ਇਹ ਆਇਆ ਬਹੁਤ ਸਾਰਾ ਕਿ ਮਿੱਥ ਵਿਗਿਆਨੀ ਜਿਹੜਾ ਮਿੱਥ ਵਿਗਿਆਨ ਦੇ ਉੱਪਰ ਕੋਈ ਜਿਹੜਾ ਮਾਡਰਨ ਟਰਮਨੋਲੋਜੀ ਦੇ ਵਿੱਚ, ਉਹਦੇ 'ਚ ਫਿਲੋਸਫੀ, ਸਾਈਕਾਲੋਜੀ, ਐਂਥਰੋਪੋਲੋਜੀ, ਸੋਸ਼ੀਆਲੋਜੀ, ਲਿੰਗਵਿਸਟਿਕਸ, ਫੋਕਲੋਰਿਸਟਿਕਸ ਅਤੇ ਤਮਾਮ ਜਿਹੜੇ ਡਿਸਿਪਲਿਨ ਸਨ ਉਹਨਾਂ ਨੂੰ ਮੈਂ ਪੜ੍ਹਿਆ, ਉਹਨਾਂ ਨੂੰ ਪੜ੍ਹ ਕੇ ਅਤੇ ਫਿਰ ਮਿੱਥ ਵਿਗਿਆਨ ਦਾ ਜਿਹੜਾ ਸੰਕਲਪ ਜਿਹੜਾ ਬਣਾਇਆ, ਅਤੇ ਫਿਰ ਉਹਦੇ ਆਧਾਰ 'ਤੇ ਮੈਂ ਫਿਰ ਜਨਮ ਸਾਖੀ ਸਾਹਿਤ ਦਾ ਅਧਿਐਨ ਕੀਤਾ, ਅਤੇ ਉਹ ਇੱਕ ਪਛਾਣ ਜਿਹੜੀ ਹੈ ਉਹ ਤੁਹਾਡੀ ਬਣ ਜਾਂਦੀ ਹੈ।
1: ਉਸ ਤੋਂ ਬਾਅਦ ਫਿਰ ਤੁਸੀਂ ਅਧਿਆਪਨ ਵਾਲੇ ਪਾਸੇ ਆਏ, ਸਭ ਤੋਂ ਪਹਿਲਾਂ ਤੁਸੀਂ ਕਿਹੜੇ ਕਾਲਜ ਦੇ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ ਅਤੇ ਅਧਿਆਪਨ ਦਾ ਸਫ਼ਰ ਜਿਹੜਾ?
0: ਮੈਂ ਪਹਿਲੇ ਜਿਹੜਾ ਉਦੋਂ ਮੈਂ ਪੜ੍ਹਾ ਹੀ ਰਿਹਾ ਸੀਗਾ, ਪੜ੍ਹਾਉਣ ਦੇ ਦੌਰਾਨ ਹੀ ਮੈਂ PhD ਕੀਤੀ ਸੀ, ਅਤੇ ਉਦੋਂ ਦੇਸ਼ਬੰਧੂ ਕਾਲਜ ਹੁੰਦਾ ਸੀ ਪਹਿਲੇ, ਉਹਦੇ ਮੈਂ 3-4 ਮਹੀਨੇ ਉੱਥੇ ਕੰਮ ਕੀਤਾ। ਉਸ ਤੋਂ ਬਾਅਦ ਫਿਰ ਮੈਂ ਸ਼੍ਰੀ ਗੁਰੂ ਤੇਗ ਬਹਾਦਰ ਈਵਨਿੰਗ ਕਾਲਜ ਹੁੰਦਾ ਸੀ, ਜਿਹੜਾ ਅੱਜ ਕੱਲ੍ਹ ਗੁਰੂ ਨਾਨਕ ਦੇਵ ਖਾਲਸਾ ਕਾਲਜ ਹੈ, ਫੁੱਲ ਫਲੈਜ ਕਾਲਜ ਹੈ, ਪਹਿਲੇ ਈਵਨਿੰਗ ਕਾਲਜ ਕਲਾਸਾਂ ਹੁੰਦੀਆਂ ਸਨ। ਮੈਂ ਉੱਥੇ 26 ਸਾਲ ਪੜ੍ਹਾਇਆ, ਅਤੇ 26 ਸਾਲ ਪੜ੍ਹਾ ਕੇ ਅਤੇ ਫਿਰ ਉਹਦੇ ਨਾਲ ਨਾਲ ਕੀ ਹੈਗਾ ਕਿ ਪੜ੍ਹਾਉਣਾ ਤਾਂ ਇੱਕ ਸਾਡਾ ਇੱਕ ਡਿਊਟੀ ਸੀ, ਇੱਕ ਮਜਬੂਰੀ ਸੀ ਕਹਿ ਲਓ, ਇੱਕ ਡਿਊਟੀ ਸੀਗੀ, ਉਹ ਤਾਂ ਪਰਫਾਰਮ ਕਰਨੀ ਸੀ, ਪਰ ਮੇਰੀ ਜਿਹੜੀ ਲਗਨ ਹੈ ਉਹ ਸੈਮੀਨਾਰ ਕਰਵਾਉਣ ਔਰ ਗੋਸ਼ਟੀਆਂ ਕਰਵਾਉਣ, ਲੇਖਕਾਂ ਨੂੰ ਬੁਲਾਉਣ, ਲੇਖਕਾਂ ਨਾਲ ਮਿਲਣਾ, ਇਹ ਜਿਹੜਾ ਮੇਰਾ ਇੱਕ ਕੰਮ ਸੀਗਾ, ਬਹੁਤ ਉਸਦਾ ਮੈਨੂੰ ਬੜਾ ਫਾਇਦਾ ਵੀ ਹੋਇਆ, ਔਰ ਉਸਦੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਸਨ, ਵਿਦਿਆਰਥੀ ਸਨ, ਉਹਨਾਂ ਦੇ ਨਾਲ ਵੀ ਰੂਬਰੂ ਕਰਾਇਆ, ਲੇਖਕਾਂ ਨੂੰ ਸੈਮੀਨਾਰਾਂ ਦੇ ਰੂਪ ਵਿੱਚ, ਕਵੀਆਂ ਨੂੰ, ਜਿਹੜੇ ਕੋਈ ਸਾਨੂੰ ਬਾਹਰੋਂ ਪਤਾ ਲੱਗਦਾ ਸੀ ਕੋਈ ਬੰਦਾ ਬਾਹਰੋਂ ਆਇਆ, ਕਿਸੇ ਵਿਦੇਸ਼ ਤੋਂ ਆਇਆ, ਅਤੇ ਅਸੀਂ ਉਸ ਨਾਲ ਕੋਂਟੈਕਟ ਕਰਕੇ ਅਤੇ ਕੋਈ ਨਾ ਕੋਈ ਸਮਾਗਮ ਜਿਹੜਾ ਉਹ ਰਚ ਲੈਂਦੇ ਸੀਗੇ। ਅਤੇ ਇਸ ਤਰ੍ਹਾਂ ਦਾ ਇੱਕ ਭਰਪੂਰ ਸੀਗਾ, ਇੱਕ ਟਾਈਮ ਸੀਗਾ ਕਿ ਸਾਡਾ ਦੇਵਨਗਰ ਕਾਲਜ ਜਿਹੜਾ ਉਹ ਸਾਡੀ ਪੰਜਾਬੀ ਸਾਹਿਤ ਦਾ ਇੱਕ ਫਾਊਂਡੇਸ਼ਨ ਜਿਹੜੀ ਉਹ

0: ਜੀ ਸੀ, ਇਤਨਾ ਕੰਮ ਹੁੰਦਾ ਸੀ ਉਹਦੇ ਵਿੱਚ। ਲਗਾਤਾਰ ਸੈਮੀਨਾਰ ਕਰਵਾਉਣੇ ਅਸੀਂ, ਲਗਾਤਾਰ ਉਹ ਕਿਤਾ ਸੈਮੀਨਾਰ ਜਿਹੜੇ ਨੇ ਬਹੁਤ ਸਾਰੀ ਪੁਸਤਕਾਂ ਦੇ ਰੂਪ ਵਿੱਚ ਹੀ ਪ੍ਰਕਾਸ਼ਿਤ ਪੰਜਾਬੀ ਅਕੈਡਮੀ ਦੀ ਮਦਦ ਨਾਲ ਹੁੰਦੇ ਸਨ ਮੋਸਟਲੀ ਸੈਮੀਨਾਰ, ਔਰ ਪੰਜਾਬੀ ਅਕੈਡਮੀ ਉਹਨਾਂ ਨੂੰ ਛਪਦੀ ਵੀ ਸੀ ਉਹਦੇ 'ਚ ਕਮ ਸੇ ਕਮ ਨਾ ਨਾ ਕਰਦੇ 20-22 ਕਿਤਾਬਾਂ ਜਿਹੜੀਆਂ ਨੇ ਉਹ ਕਿਤਾਬਾਂ ਜਿਹੜੀਆਂ ਨੇ ਬਾਅਦ ਵਿੱਚ ਛਪੀਆਂ। ਸੋ ਇਸ ਤਰੀਕੇ ਦੇ ਨਾਲ ਇਹ ਸਿਲਸਿਲਾ ਬਣਿਆ ਰਿਹਾ।
1: ਤੁਸੀਂ ਪੰਜਾਬੀ ਸਾਹਿਤ ਨਾਲ ਜੁੜੀਆਂ ਸਰਗਰਮੀਆਂ ਨਾਲ ਜੁੜੇ ਹੋਏ ਸੀ ਜਿਵੇਂ ਹੁਣੇ ਦੱਸਿਆ, ਉਸ ਤੋਂ ਬਾਅਦ ਜਿਹੜਾ ਇੱਕ, ਵੈਸੇ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਡਾਕਟਰ ਹਰਭਜਨ ਸਿੰਘ ਜੀ ਅੰਡਰ ਤੁਸੀਂ ਜਿਹੜਾ PhD ਕੀਤੀ, ਅਤੇ ਡਾਕਟਰ ਹਰਭਜਨ ਸਿੰਘ ਜੀ ਦਾ ਜਦੋਂ ਜ਼ਿਕਰ ਆਉਂਦਾ ਤਾਂ ਉਦੋਂ ਜ਼ਿਕਰ ਆਉਂਦਾ ਦਿੱਲੀ ਸਕੂਲ ਆਫ ਕ੍ਰਿਟੀਸਿਜ਼ਮ ਦਾ, ਅਤੇ ਤੁਸੀਂ ਉਸ ਸਕੂਲ ਦੇ ਵੀ ਨਾਲ ਜੁੜੇ ਰਹੇ, ਅਤੇ ਸਾਨੂੰ ਉਹਦੇ ਬਾਰੇ ਦੱਸੋ ਕਿ ਇਹ ਕਿਸ ਤਰ੍ਹਾਂ ਦਾ ਅਨੁਭਵ ਰਿਹਾ ਜਾਂ ਉਹਦੀ ਕੀ ਪਛਾਣ ਸੀ ਜੋ ਆਲੋਚਨਾ ਦਾ, ਜੋ ਇਹ ਸਕੂਲ ਇੱਕ ਅਲੱਗ ਨੇ ਪਹਿਚਾਣ ਬਣਾਈ ਪੰਜਾਬੀ ਸਾਹਿਤ ਦੇ ਵਿੱਚ, ਇਹਦੇ ਬਾਰੇ ਤੁਸੀਂ।
0: ਦੇਖੋ ਬਲਵਿੰਦਰ ਜੀ, ਤੁਸੀਂ ਆਪ ਇੱਕ ਬਹੁਤ ਅੱਛੇ ਪੰਜਾਬੀ ਦੇ ਕਹਾਣੀਕਾਰ ਹੋ, ਤੁਹਾਡੇ ਕਹਾਣੀਆਂ ਛਪ ਚੁੱਕੀਆਂ ਨੇ, ਯੂ ਨੋ ਬੈਟਰ, ਇਹ ਚੀਜ਼ਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੇਖਕਾਂ ਨੂੰ ਸਾਹਿਤ ਦੇ ਨਾਲ ਜੋੜਨਾ, ਸਾਹਿਤ ਚਿੰਤਨ ਦੇ ਨਾਲ ਜੋੜਨਾ, ਇਹ ਇੱਕ ਦਿੱਲੀ ਸਕੂਲ ਆਫ ਪੰਜਾਬੀ ਕ੍ਰਿਟਿਸਮ ਦਾ ਬਹੁਤ ਵੱਡਾ ਇੱਕ ਯੋਗਦਾਨ ਸੀਗਾ, ਬਹੁਤ ਵੱਡਾ ਇੱਕ ਫੈਸਲਾ ਸੀਗਾ। ਅਸਲ 'ਚ ਇਹ ਹੋਇਆ ਕਿ ਪੰਜਾਬੀ ਦੇ 5 ਆਲੋਚਕ ਜਿਹੜੇ ਟਾਪ ਦੇ ਆਲੋਚਕ ਮੰਨੇ ਜਾਂਦੇ ਨੇ, ਜਿਹਦੇ ਵਿੱਚ ਪ੍ਰਿੰਸੀਪਲ ਸੰਤ ਸਿੰਘ ਸੇਖੋਂ, ਡਾਕਟਰ ਅਤਰ ਸਿੰਘ, ਪ੍ਰੋਫੈਸਰ ਕਿਸ਼ਨ ਸਿੰਘ, ਪਾਕਿਸਤਾਨੀ ਪੰਜਾਬੀ ਸਾਹਿਤ ਜਿਹੜਾ ਉਹਦਾ ਆਲੋਚਕ ਜਿਹੜਾ ਨਜ਼ਮ ਹੁਸੈਨ ਸੈਯਦ, ਅਤੇ ਡਾਕਟਰ ਹਰਭਜਨ ਸਿੰਘ, ਇਹ 5 ਜਿਹੜੇ ਸਾਹਿਤ ਦੇ ਬਹੁਤ ਵੱਡੇ ਆਲੋਚਕ ਜਿਹੜੇ ਨੇ ਉਹ ਮੰਨੇ ਜਾਂਦੇ ਨੇ। ਅਤੇ ਹੋਇਆ ਕੀ ਹੈ ਕਿ ਕਿਸੇ ਨਾ ਕਿਸੇ ਰੂਪ ਵਿੱਚ ਇੱਕ ਬੋਲਬਾਲਾ ਸੀਗਾ ਮਾਰਸਵਾਦੀ ਸਾਹਿਤ ਆਲੋਚਨਾ ਦਾ, ਪੰਜਾਬੀ ਸਾਹਿਤ ਦੇ ਵਿੱਚ ਇੱਕ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਸੀ, ਅਤੇ ਉਹ ਸਟੈਗਨੇਸ਼ਨ ਦੀ ਪੱਧਰ 'ਤੇ ਖੜ੍ਹਾ ਸੀ। ਡਾਕਟਰ ਹਰਭਜਨ ਸਿੰਘ ਜਦੋਂ ਦਿੱਲੀ ਦੇ ਵਿੱਚ ਉਹ ਬਣੇ, ਉਹਨਾਂ ਨੂੰ ਆਫਰ ਹੋਈ, ਉਹ ਹਿੰਦੀ ਦੇ ਸਨ, ਬੇਸਿਕਲੀ ਹਿੰਦੀ ਸਾਹਿਤ ਪੜ੍ਹਾਉਂਦੇ ਸਨ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਵਿੱਚ, ਅਤੇ ਉੱਥੇ ਦੇ ਵਾਈਸ ਪ੍ਰਿੰਸੀਪਲ ਸਨ, ਅਤੇ ਉਹਨਾਂ ਨੂੰ ਕਲਾਸਾਂ ਦਿੱਤੀਆਂ ਗਈਆਂ ਉੱਥੋਂ ਦੇ, ਫਿਰ ਆਸਤਾ ਆਸਤਾ ਉਹਨਾਂ ਨੂੰ ਆਫਰ ਕੀਤੀ ਗਈ ਕਿ ਤੁਸੀਂ ਪੰਜਾਬੀ ਦੇ ਪ੍ਰੋਫੈਸਰ ਬਣੋ। ਤਾਂ ਫਿਰ ਉਹਨਾਂ ਨੇ ਇੱਕ ਨਵਾਂ ਚਿੰਤਨ ਜਿਹੜਾ ਪੱਛਮ ਦੇ ਵਿੱਚ ਨਵਾਂ ਚਿੰਤਨ ਹੋ ਰਿਹਾ ਪੈਦਾ ਹੋ ਰਿਹਾ ਸੀਗਾ, ਜਿਹੜਾ ਗੈਰ ਮਾਰਕਸਵਾਦੀ ਸੀ, ਉਸ ਨੂੰ ਉਹਨਾਂ ਨੇ ਲਾਗੂ ਕੀਤਾ ਪੰਜਾਬੀ ਦੇ ਵਿੱਚ, ਪ੍ਰਚਲਿਤ ਕੀਤਾ, ਉਹ ਪੰਜਾਬੀ ਸਾਹਿਤ ਦਾ ਅਧਿਐਨ ਵਿਸ਼ਲੇਸ਼ਣ ਕੀਤਾ। ਇਸ ਤਰ੍ਹਾਂ ਕਰਦੇ ਕਰਦੇ ਉਹਨਾਂ ਨੇ ਇੱਕ ਪੂਰੀ ਟੀਮ ਜਿਹੜੀ ਉਹ ਬਣ ਗਈ, ਜਿਹਦੇ ਵਿੱਚ ਮੈਨੂੰ ਵੀ ਮਾਣ ਹਾਸਲ ਹੋਇਆ ਕਿ ਅਸੀਂ ਵੀ ਉਹਦੇ ਨਾਲ ਜੁੜੇ, ਅਤੇ ਉਹ ਇੱਕ ਬੜਾ ਵੱਡਾ ਕੰਮ ਸੀ। ਤਰਲੋਕ ਸਿੰਘ ਕੰਵਰ, ਡਾਕਟਰ ਅਤਰ ਸਿੰਘ, ਡਾਕਟਰ ਸਤਿੰਦਰ ਸਿੰਘ ਨੂਰ, ਡਾਕਟਰ ਜਗਬੀਰ ਸਿੰਘ, ਅਮਰੀਕ ਸਿੰਘ ਪੁੰਨੀ, ਗੁਰਚਰਨ ਸਿੰਘ, ਇਹ ਸਾਰੇ ਜਿਹੜੇ ਵਿਦਵਾਨ ਜਿਹੜੇ ਨੇ ਸਾਡੇ ਉਸ ਦਿੱਲੀ ਸਕੂਲ ਆਫ ਪੰਜਾਬੀ ਕ੍ਰਿਟਿਸਮ ਨੂੰ ਜੁੜੇ। ਅਤੇ ਕਮਾਲ ਦੀ ਗੱਲ ਇਹ ਸੀਗੀ ਕਿ ਉਦੋਂ ਦਿੱਲੀ ਸਕੂਲ ਆਫ ਕ੍ਰਿਟਿਸਮ ਜਿਹੜਾ ਨਾਮ ਜਿਹੜਾ ਦੇ ਦਿੱਤਾ, ਉਹ ਸਾਡੇ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਦੀ ਜਿਹੜੀ ਪੀੜ੍ਹੀ ਦੇ ਬੰਦੇ ਸਨ ਉਹਨਾਂ ਨੇ ਕਿਹਾ, ਕਿਉਂਕਿ ਉਹਨਾਂ ਨੂੰ ਇਹ ਲੱਗਿਆ ਸੀ ਕਿ ਬਈ ਇੱਕ ਨਵਾਂ ਚਿੰਤਨ ਪੈਦਾ ਹੋ ਰਿਹਾ, ਰੂਸੀ ਰੂਪਵਾਦ ਸਾਹਮਣੇ ਆ ਰਿਹਾ, ਨਵ ਮਾਰਸਵਾਦ ਸਾਹਮਣੇ ਆ ਰਿਹਾ, ਨਵ ਜਿਹੜਾ ਰੂਪਵਾਦ ਜਿਹੜਾ ਨਵ ਆਲੋਚਨਾ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਸਾਹਮਣੇ ਆ ਰਿਹਾ, ਸ਼ੈਲੀ ਵਿਗਿਆਨ ਸਾਹਮਣੇ ਆ ਰਿਹਾ, ਸੰਰਚਨਾਵਾਦ ਸਾਹਮਣੇ ਆ ਰਿਹਾ, ਇਹ ਜਿਹੜੀਆਂ ਨਵੀਆਂ ਚਿੰਤਨ ਪ੍ਰਣਾਲੀਆਂ ਨੇ, ਥੀਮ ਵਿਗਿਆਨ ਸਾਹਮਣੇ ਆ ਗਿਆ, ਮਿਥ ਵਿਗਿਆਨ ਸਾਹਮਣੇ ਆ ਗਿਆ, ਇਹ ਸਾਰੀਆਂ ਨਵੀਆਂ ਚਿੰਤਨ ਪ੍ਰਣਾਲੀਆਂ ਸਾਹਮਣੇ ਆਈਆਂ। ਤਾਂ ਲੱਗਿਆ ਕਿ ਬਈ ਇਹ ਤਾਂ ਪੰਜਾਬੀ, ਇਹ ਤਾਂ ਬਹੁਤ ਵੱਡੀ ਗੱਲ ਹੈਗੀ, ਇਹ ਸਿਰਫ ਪੰਜਾਬੀ ਮਾਰਕਸਵਾਦ ਤੱਕ ਹੀ ਸੀਮਤ ਨਹੀਂ ਹੈਗਾ। ਤਾਂ ਉਹ ਉਹਨਾਂ ਨੂੰ ਲੱਗਿਆ ਕਿ ਸਾਡੀ ਜਿਹੜੀ ਇਹ ਇੱਕ ਮੋਨੋਪੋਲੀ ਜਿਹੜੀ ਬਣੀ ਹੋਈ ਹੈ, ਏਕਾਧਿਕਾਰ ਬਣਿਆ ਹੋਇਆ, ਉਹ ਖਤਮ ਹੁੰਦਾ ਹੈ। ਤਾਂ ਫਿਰ ਉਹਨਾਂ ਨੇ ਕਿਹਾ ਕਿ ਦਿੱਲੀ ਸਕੂਲ ਆਫ ਪੰਜਾਬੀ ਕ੍ਰਿਟਿਸਮ ਹੈ, ਤਾਂ ਉਹਨਾਂ ਨੇ ਇੱਕ ਟੀਜ਼ ਕੀਤਾ। ਡਾਕਟਰ ਭਜਨ ਸਿੰਘ ਕਦੇ ਸੋਚਿਆ ਨਹੀਂ ਸੀਗਾ ਕਿ ਦਿੱਲੀ ਸਕੂਲ ਆਫ ਪੰਜਾਬੀ ਕ੍ਰਿਟਿਸਮ ਹੀ ਕੋਈ ਬਣ ਸਕਦਾ, ਪਰ ਉਹ ਨਾ ਐਸਾ ਚੱਲਿਆ ਐਸਾ ਚੱਲਿਆ ਕਿ ਉਹ ਦਿੱਲੀ ਸਕੂਲ ਆਫ ਪੰਜਾਬੀ ਕ੍ਰਿਟਿਸਮ ਬਣ ਗਿਆ। ਹੁਣ ਉਹ ਦਿੱਲੀ ਦੀਆਂ ਸਰਹੱਦਾਂ ਤੋਂ ਪਾਰ ਕਰਕੇ, ਔਰ ਉਹ ਪੂਰੇ ਵਿਸ਼ਵ ਦੇ ਵਿੱਚ, ਪੂਰੇ ਪੰਜਾਬੀ ਸਾਹਿਤ ਦੇ ਵਿੱਚ ਉਹ ਚਿੰਤਨ ਜਿਹੜਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਐਗਜ਼ਿਸਟ ਕਰਦਾ।
1: ਅੱਛਾ, ਡਾਕਟਰ ਮਨਜੀਤ ਸਿੰਘ ਜੀ, ਤੁਸੀਂ ਦੱਸਿਆ ਕਿ ਕਿਸ ਤਰ੍ਹਾਂ ਦਿੱਲੀ ਸਕੂਲ ਆਫ ਕ੍ਰਿਟੀਸਿਜ਼ਮ ਜੋ ਹੈ ਉਹ ਇਹਦਾ ਨਾਮ ਬਣਿਆ, ਅਤੇ ਕਿਸ ਤਰੀਕੇ ਦੇ ਨਾਲ ਇਹ ਪਾਪੂਲਰ ਹੋਇਆ, ਮਸ਼ਹੂਰ ਹੋਇਆ, ਅਤੇ ਤੁਸੀਂ ਇਹਦਾ ਇੱਕ ਹਿੱਸਾ ਰਹੇ ਹੋ, ਅਤੇ ਜਿਹੜਾ ਆਲੋਚਨਾ ਦੇ ਖੇਤਰ ਵਿੱਚ ਵੀ ਤੁਹਾਡਾ ਬਹੁਤ ਵੱਡਾ ਨਾਂ, ਤੁਸੀਂ ਵੀ ਪੰਜਾਬੀ ਚਿੰਤਨ ਦੇ ਇੱਕ ਵਿਦਵਾਨ ਹੋ, ਅਤੇ ਤੁਸੀਂ ਵੀ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ। ਜੇ ਮੈਂ ਤੁਹਾਡੀਆਂ ਪੁਸਤਕਾਂ ਬਾਰੇ ਤੁਹਾਡੇ ਕੋਲ ਜਾਣਨਾ ਚਾਹਾਂ ਆਲੋਚਨਾ ਦੇ ਸੰਬੰਧ ਵਿੱਚ, ਤਾਂ ਤੁਸੀਂ ਕਿਹੜੀਆਂ ਕਿਹੜੀਆਂ ਪੁਸਤਕਾਂ ਨੂੰ ਜਾਂ ਕਿਹੜੀ ਚੀਜ਼ ਨੂੰ ਆਪਣਾ ਸਭ ਤੋਂ ਵੀ ਇੱਕ ਪ੍ਰਾਪਤੀ ਮੰਨਦੇ ਹੋ ਜਾਂ ਸਮਝਦੇ ਹੋ ਕਿ ਇਹ ਤੁਹਾਡੇ ਇੱਕ ਬਹੁਤ ਵੱਡੀ ਅਚੀਵਮੈਂਟ ਹੈ?
0: ਦੇਖੋ ਜੀ ਬਲਵਿੰਦਰ ਜੀ, ਇਸ ਤਰ੍ਹਾਂ ਕਿ ਦਿੱਲੀ ਸਕੂਲ ਆਫ ਪੰਜਾਬੀ ਕ੍ਰਿਟਿਸਮ ਬਹੁਤ ਵੱਡਾ ਇੱਕ ਸੀਗਾ, ਬਹੁਤ ਵੱਡੀ ਉਹਦੀ ਕੰਟਰੀਬਿਊਸ਼ਨ ਸੀ, ਬਹੁਤ ਵੱਡਾ ਯੋਗਦਾਨ ਸੀਗਾ ਪੰਜਾਬੀ ਸਾਹਿਤ ਨੂੰ, ਸਾਹਿਤ ਲੈ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ। ਪਰ ਉਸਦੇ ਬਾਰੇ ਬਹੁਤੀ ਚਰਚਾ ਨਹੀਂ ਸੀ ਹੋਈ। ਮੈਂ ਅੱਜ ਕੱਲ੍ਹ ਇੱਕ ਨਾ ਪ੍ਰੋਜੈਕਟ ਕਰ ਰਿਹਾ, ਜਿਹੜਾ ਪੰਜਾਬੀ ਸਾਹਿਤ ਸਭਾ ਨੇ ਮੈਨੂੰ ਇੱਕ ਪ੍ਰੋਜੈਕਟ ਦਿੱਤਾ ਸੀਗਾ, ਉਹ ਪ੍ਰੋਜੈਕਟ ਕਾਫੀ ਨੇੜੇ ਤੇੜੇ ਪਹੁੰਚਿਆ ਹੋਇਆ, ਕਿ ਦਿੱਲੀ ਸਕੂਲ ਆਫ ਪੰਜਾਬੀ ਕ੍ਰਿਟਿਸਮ ਦਾ ਇਤਿਹਾਸ ਕਿਵੇਂ ਇਤਿਹਾਸ ਬਣਿਆ, ਸਾਰਾ ਉਹਦੀਆਂ ਕੀ ਉਪਲਬਧੀਆਂ ਨੇ, ਕੀ ਇਤਿਹਾਸ ਹੈ, ਕੀ ਪ੍ਰਾਪਤੀਆਂ ਨੇ, ਉਹ ਸਾਰੇ ਬਾਰੇ ਇੱਕ ਬਹੁਤ ਵੱਡਾ ਪ੍ਰੋਜੈਕਟ ਜਿਹੜਾ ਉਹ ਤਕਰੀਬਨ ਮੈਂ ਹਲੇ 400 ਪੰਨਿਆਂ ਦਾ ਹੋਏਗਾ ਉਹ ਪ੍ਰੋਜੈਕਟ ਜਿਹੜਾ, ਤਾਂ ਉਹ ਲਗਭਗ ਨੇੜੇ ਤੇੜੇ ਹੈ ਪਹੁੰਚਣ ਦੇ, ਉਹ ਪ੍ਰੋਜੈਕਟ ਸਾਹਮਣੇ ਆ ਜਾਏਗਾ। ਪਰ ਇਸ ਦੇ ਨਾਲ ਨਾਲ ਮੈਂ ਜਿਹੜਾ ਨਾ ਉਹ ਆਪਣਾ ਚਿੰਤਨ ਜਿਹੜਾ ਉਹ ਜਾਰੀ ਰੱਖਿਆ ਪੜ੍ਹਾਉਣ ਦੇ ਨਾਲ ਨਾਲ, ਕਿਉਂਕਿ ਸਾਡੇ ਡਾਕਟਰ ਭਜਨ ਸਿੰਘ ਇਹ ਕਿਹਾ ਕਰਦੇ ਸਨ ਲਿਖਤੀ ਰੂਪ ਦੇ ਵਿੱਚ ਤੁਸੀਂ

0: ਦੇ ਆਉਂਦੇ ਸੀ ਉਹਨਾਂ ਨੂੰ ਜਾ ਕੇ, ਅਤੇ ਇਸ ਤਰੀਕੇ ਨਾਲ ਇੱਕ ਅਸੀਂ ਲਹਿਰ ਜਿਹੜੀ ਉਹ ਬਣਾਈ, ਇਹ ਬੜਾ ਵੱਡਾ ਕੰਮ ਕੀਤਾ। ਅਤੇ ਔਰ ਉਹ 50,000 ਦੇ ਕਰੀਬ ਕਿਤਾਬ ਜਿਹੜੀ ਹਰ ਸਬਜੈਕਟ ਉੱਪਰ, ਬੜੀ ਸੈਕੂਲਰ ਕਿਸਮ ਦੀ ਲਾਇਬ੍ਰੇਰੀ ਹੁੰਦੀ ਸੀ। ਇਸੇ ਤਰੀਕੇ ਨਾਲ ਉਸ ਤੋਂ ਬਾਅਦ ਦੇਖਾ ਦੇਖੀ ਸਾਨੂੰ ਇੱਕ ਹੋਰ ਲਾਇਬ੍ਰੇਰੀ ਬਣਾਈ, ਇੱਕ ਹੋਰ ਫਤਿਹਨਗਰ ਦੇ ਵਿੱਚ ਲਾਇਬ੍ਰੇਰੀ ਬਣਾਈ, ਇਸ ਤਰ੍ਹਾਂ ਹਰ ਇੱਕ ਬਹੁਤ ਸਾਰੀਆਂ ਲਾਇਬ੍ਰੇਰੀਆਂ ਦਾ ਇੱਕ ਜਿਹੜਾ ਨਾ ਇੱਕ ਸਮੂਹ ਜਿਹੜਾ ਉਹ ਬਣ ਗਿਆ। ਇੱਕ ਬੜਾ ਇੰਪੋਰਟੈਂਟ ਕੰਮ ਸੀ, ਮੈਨੂੰ ਇਹਦੇ 'ਚ ਬੜੀ ਖੁਸ਼ੀ ਮਹਿਸੂਸ ਹੁੰਦੀ ਸੀ। ਸਭ ਤੋਂ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਸੀ ਲਾਇਬ੍ਰੇਰੀਆਂ ਦੇ ਵਿੱਚ ਕੰਮ ਕਰਕੇ, ਸੋਸ਼ਲ ਕੰਮ ਕਰਕੇ। ਔਰ ਕਮਾਲ ਦੀ ਗੱਲ ਹੈਗੀ, ਉਦੋਂ ਕਿਰਨ ਬੇਦੀ ਜੀ ਜਿਹੜੇ ਸਨ ਉਹ IG ਪ੍ਰਿਜ਼ਨ ਸਨ ਤਿਹਾੜ ਜੇਲ੍ਹ ਦੇ ਵਿੱਚ, ਅਤੇ ਉਹਨਾਂ ਨੇ ਸਾਨੂੰ ਲੈ ਕੇ ਗਏ ਕਿ ਤੁਸੀਂ ਇੱਥੇ ਤਿਹਾੜ ਜੇਲ੍ਹ ਦੇ ਵਿੱਚ ਵੀ ਲਾਇਬ੍ਰੇਰੀਆਂ ਖੋਲ੍ਹੋ। ਉੱਥੇ ਵੀ ਅਸੀਂ ਲਾਇਬ੍ਰੇਰੀਆਂ ਖੋਲ੍ਹੀਆਂ, ਉੱਥੇ ਅਸੀਂ ਪੰਜਾਬ ਦਾ ਜਿਹੜਾ ਸੈੱਲ ਸੀ ਉੱਥੇ ਅਸੀਂ ਲਾਇਬ੍ਰੇਰੀਆਂ ਖੋਲ੍ਹੀਆਂ। ਇਸੇ ਤਰੀਕੇ ਨਾਲ ਅਸੀਂ ਕਸ਼ਮੀਰ ਦਾ ਸੈੱਲ ਸੀਗਾ ਉੱਥੇ ਲਾਇਬ੍ਰੇਰੀਆਂ ਖੋਲ੍ਹੀਆਂ, ਹੋਰ ਇਸ ਤਰ੍ਹਾਂ ਵੀ ਅਸੀਂ ਕਾਰਸਪੋਂਡੈਂਸ ਦੀਆਂ ਕਲਾਸਾਂ ਸ਼ੁਰੂ ਕਰਨ ਦੀ ਸੋਚ ਰਹੇ ਸੀਗੇ। ਇਹ ਸਾਰੀ ਗੱਲ ਸਟਾਰਟ ਹੋ ਗਈ ਸੀ, ਪਰ ਕੁਛ ਵਜ੍ਹਾ ਕਰਕੇ ਉਹ ਰੁਕ ਗਿਆ ਸਾਰਾ ਕੰਮ।
1: ਅੱਛਾ, ਡਾਕਟਰ ਮਨਜੀਤ ਸਿੰਘ ਜੀ, ਤੁਸੀਂ ਹਾਲੇ ਵੀ ਰੁਕੇ ਨਹੀਂ ਹੋ, ਕਿਉਂਕਿ ਰਿਟਾਇਰਮੈਂਟ ਤੋਂ ਬਾਅਦ ਤੁਸੀਂ ਸਾਹਿਤਕ ਸੰਸਥਾਵਾਂ ਨਾਲ, ਆਪਣੀਆਂ ਸਰਗਰਮੀਆਂ ਨਾਲ, ਲਿਖਣ ਪੜ੍ਹਨ ਨਾਲ ਉਸੇ ਤਰ੍ਹਾਂ ਜੁੜੇ ਹੋਏ ਹੋ। ਪਰ ਇਹ ਗੱਲਾਂ ਕਰਦੇ ਹੋਏ ਜਦੋਂ ਅਸੀਂ ਅੱਜ ਦੇ ਸਮੇਂ ਦੇ ਵਿੱਚ ਆਉਂਦੇ ਕਿ ਹੁਣ ਕਿਉਂਕਿ ਨਵੀਂ ਪੀੜ੍ਹੀ ਹੈ ਲੇਖਕਾਂ ਦੀ, ਅਤੇ ਇਹਦੇ ਨਾਲ ਆਲੋਚਕ ਵੀ ਜਿਹੜੇ ਨੇ ਉਹਨਾਂ ਦੀ ਵੀ ਇੱਕ ਨਵੀਂ ਜਨਰੇਸ਼ਨ, ਨਵੀਂ ਪੀੜ੍ਹੀ ਹੈ, ਤਾਂ ਤੁਸੀਂ ਕੀ ਸਮਝਦੇ ਹੋ ਕਿ ਅੱਜ ਦੇ ਜਿਹੜੇ ਆਲੋਚਕ ਨੇ ਉਹ ਕੀ ਆਪਣਾ ਫਰਜ਼ ਬਾਖੂਬੀ ਨਿਭਾ ਰਹੇ ਨੇ, ਜਾਂ ਉਹਨਾਂ ਦੇ ਵਿੱਚ ਕੋਈ ਉਹਨਾਂ ਦਾ ਜੋ ਆਲੋਚਨਾ ਦਾ ਤਰੀਕਾ ਹੈ, ਮਾਪਦੰਡ ਨੇ, ਉਹ ਬਦਲ ਗਏ ਨੇ, ਜਾਂ ਲੇਖਕ ਬਦਲ ਗਏ ਨੇ, ਜਾਂ ਕਿ ਅੱਜ ਦੇ ਸਮੇਂ ਬਾਰੇ ਤੁਸੀਂ ਕੀ ਮਤਲਬ ਕਹਿਣਾ ਚਾਹੋਗੇ ਮੌਜੂਦਾ?
0: ਦੇਖੋ, ਦੋ ਗੱਲਾਂ ਤੁਸੀਂ ਕੀਤੀਆਂ ਨੇ, ਇੱਕ ਲੇਖਕ ਅਤੇ ਇੱਕ ਸਾਹਿਤ ਚਿੰਤਨ ਬਾਰੇ। ਮੈਂ ਦੋਨਾਂ ਬਾਰੇ ਗੱਲਾਂ ਕਰਾਂਗਾ। ਲੇਖਕ ਜਿਹੜੇ ਨੇ, ਜਿਹੜੇ ਸਾਡੇ ਪੁਰਾਣੇ ਲੇਖਕ ਸੀ ਨਾ, ਉਹਨਾਂ ਦੇ ਕੋਲ ਐਕਸਪੀਰੀਅੰਸ ਬੜਾ ਹੁੰਦਾ ਸੀਗਾ, ਅਨੁਭਵ ਬੜਾ ਸੀ, ਜ਼ਿੰਦਗੀ ਦਾ ਅਨੁਭਵ ਬੜਾ ਹੁੰਦਾ ਸੀ। ਵਾਰਿਸ ਸ਼ਾਹ ਲੈ ਲਓ, ਮੈਂ ਕਹਿੰਦਾ ਉਹਦੀ ਵਾਰਿਸ ਸ਼ਾਹ ਦੀ ਹੀਰ ਲੈ ਲਓ, ਉਹ ਹੀਰ ਦੀ ਗੱਲ ਕਰਦੇ ਕਰਦੇ ਕਿ ਉੱਥੇ ਦੇ ਸਾਹਿਤ, ਸੱਭਿਆਚਾਰ, ਉਹਨਾਂ ਦੇ ਕੱਪੜੇ, ਉਹਨਾਂ ਦੇ ਗਹਿਣੇ, ਉਹਨਾਂ ਕਮਾਲ ਪੰਜਾਬੀ ਦਾ ਪੂਰਾ ਇੱਕ ਪੂਰਾ ਭੰਡਾਰ ਜਿਹੜਾ ਉਹ ਸਾਹਮਣੇ ਆ ਦਿੰਦਾ। ਅੱਛਾ, ਇਸੇ ਤਰੀਕੇ ਨਾਲ ਜਿਹੜੇ ਸਾਡੇ ਜਿੰਨੇ ਵੀ ਪੁਰਾਣੇ ਲੇਖਕ ਨੇ, ਉਹ ਜ਼ਿੰਦਗੀ ਦੇ ਅਨੁਭਵ ਵਿੱਚੋਂ ਬੋਲਦੇ ਸੀਗੇ, ਔਰ ਉਹਨਾਂ ਦਾ ਅਨੁਭਵ ਬੜਾ ਵਿਸ਼ਾਲ ਹੁੰਦਾ ਸੀਗਾ। ਸਾਡੇ ਜਿਹੜੇ ਨਵੇਂ ਲੇਖਕ ਨੇ, ਉਹਨਾਂ ਦੇ ਕੋਲ ਥੋੜ੍ਹਾ ਜਿਹਾ ਨਾ ਅਨੁਭਵ ਘੱਟਦਾ ਜਾ ਰਿਹਾ। ਇਹ ਬੜੀ ਚਿੰਤਾ ਦੀ ਗੱਲ ਹੈਗੀ ਹੈ। ਉਹ ਉਹਨਾਂ ਦੀ ਇਸ ਕਰਕੇ ਉਹਨਾਂ ਦੀ ਗੱਲ ਦੇ ਵਿੱਚ ਨਾ ਉਹ ਮਲਟੀ ਲੇਅਰਡਨੈਸ ਜਿਹੜੀ ਨਾ, ਜਿਹੜੀ ਇੱਕ ਬਹੁ ਪਰਤਤਾ ਜਿਹੜੀ ਉਹ ਘੱਟਦੀ ਨਜ਼ਰ ਆਉਂਦੀ ਹੈ, ਅਤੇ ਉਹ ਇੱਕ ਸਿਮਟਮ ਦੀ ਪੱਧਰ 'ਤੇ ਚਲੇ ਜਾਂਦੇ ਨੇ। ਜਿਵੇਂ ਮੰਨ ਲਓ ਹੁਣ ਨਾਰੀਵਾਦੀ ਹੈ ਇੱਕ ਆਲੋਚਕ ਹੈ ਜਾਂ ਲੇਖਕ ਹੈਗੀ ਹੈ, ਉਹ ਨਾਰੀਵਾਦ ਦੇ ਬਾਰੇ ਗੱਲ ਕਰਦੀ ਹੈ ਤਾਂ ਬਸ ਉਹਨੂੰ ਲੱਗਦਾ ਕਿ ਬਈ ਨਾਰੀਵਾਦ ਹੀ ਸਭ ਕੁਛ ਹੈਗਾ, ਜਾਂ ਦਲਿਤਵਾਦ ਹੈ ਉਹਦੇ ਸਭ ਕੁਛ ਹੈਗਾ। ਵਰਾਇਟੀ ਜਿਹੜੀ ਨਾ ਉਹ ਖਤਮ ਹੁੰਦੀ ਜਾ ਰਹੀ ਹੈ ਸਾਡੇ ਕੋਲ, ਜਿਹੜੀ ਉਹ ਵਰਾਇਟੀ ਰਹਿਣੀ ਚਾਹੀਦੀ, ਨੰਬਰ ਇੱਕ। ਨੰਬਰ ਦੋ, ਜਿਹੜੀ ਸਾਹਿਤ ਚਿੰਤਨ ਦੇ ਵਿੱਚ ਜਿਹੜੀ ਸ਼ਿੱਦਤ ਸੀਗੀ ਉਹ ਘੱਟਦੀ ਜਾ ਰਹੀ ਹੈ। ਜਿਹੜੀ ਨਵੇਂ ਸਾਡੇ ਵਿਦਵਾਨ ਨੇ, ਸਾਡੇ ਪਹਿਲੀ ਗੱਲ ਤਾਂ ਪਹਿਲੀ ਨਵੇਂ ਵਿਦਵਾਨ ਆ ਹੀ ਨਹੀਂ ਰਹੇ, ਤੁਸੀਂ ਦੇਖ ਲਓ ਸਾਡੇ ਸਾਹਮਣੇ ਨੇ ਜਿਹੜੇ ਵਿਦਵਾਨ ਸਾਡੇ ਕੋਲ ਆਏ ਨੇ, ਉਹਨਾਂ ਤੋਂ ਛੱਡ ਕੇ ਅਗਲੀ ਜਨਰੇਸ਼ਨ ਜਿਹੜੀ ਹੈ ਉਹਦੇ ਵਿੱਚ ਸਾਡੇ ਘੱਟ ਆ ਰਹੇ ਨੇ। ਉਹਦਾ ਨਤੀਜਾ ਕੀ ਨਿਕਲਦਾ? ਪੜ੍ਹਨ ਲਿਖਣ ਦਾ ਘੱਟ ਜਿਹੜਾ ਨਾ, ਉਹ ਮਟੀਰੀਅਲਿਜ਼ਮ ਜਿਹੜਾ ਉਹ ਹਾਵੀ ਹੋ ਰਿਹਾ, ਪਦਾਰਥਵਾਦ ਜਿਹੜਾ ਉਹ ਹਾਵੀ ਹੋ ਰਿਹਾ, ਜਿਸ ਕਰਕੇ ਸਾਹਿਤ ਚਿੰਤਨ ਜਿਹੜਾ ਉਸਨੂੰ ਇਹ ਠੇਸ ਜਿਹੜੀ ਹੈ ਇਹ ਪਹੁੰਚ ਰਹੀ ਹੈ। ਪਰ ਕੁੱਲ ਮਿਲਾ ਕੇ ਪੰਜਾਬੀ ਸਾਹਿਤ, ਭਾਸ਼ਾ, ਸਾਹਿਤ ਅਤੇ ਸੱਭਿਆਚਾਰ, ਇਹਦਾ ਇਤਨਾ ਵਿਸ਼ਾਲ ਇਹਦਾ ਖੇਤਰ ਹੈਗਾ ਕਿ ਇਹਦੇ ਵਿੱਚ ਇਤਨੇ ਅਨੁਭਵ, ਜੀਵਨ ਦੇ ਅਨੁਭਵ ਜਿਹੜੇ ਨੇ ਉਹ ਪੇਸ਼ ਹੋਏ ਪਏ ਨੇ। ਚਾਹੇ ਉਹ ਨਾਨਕ ਬਾਣੀ ਲੈ ਲਓ, ਚਾਹੇ ਉਹ ਸੂਫੀਆਂ ਦਾ ਕਲਾਮ ਲੈ ਲਓ, ਬਾਬਾ ਸ਼ੇਖ ਫਰੀਦ ਜੀ ਦਾ ਕਲਾਮ ਲੈ ਲਓ, ਭਗਤ ਕਬੀਰ ਜੀ ਦਾ ਕਲਾਮ ਲੈ ਲਓ, ਭਗਤ ਨਾਮਦੇਵ ਜੀ ਦਾ ਕਲਾਮ ਲੈ ਲਓ। ਮੈਂ ਕਹਿੰਦਾ ਜ਼ਿੰਦਗੀ ਦੇ ਇਤਨੇ ਆਯਾਮ ਜਿਹੜੇ ਨੇ, ਇਤਨੀਆਂ ਡਾਇਮੈਂਸ਼ਨਸ ਉਹਨਾਂ 'ਚ ਪੇਸ਼ ਨੇ ਕਿ ਜੇ ਅਸੀਂ ਉਹਨਾਂ ਨੂੰ ਹੀ ਪੜ੍ਹਨ ਬਹਿ ਜਾਈਏ ਤਾਂ ਮੇਰਾ ਖਿਆਲ ਹੈ ਕਿ ਅਸੀਂ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਤਜ਼ਰਬੇ ਘੱਟਦੇ ਜਾ ਰਹੇ ਨੇ, ਅਨੁਭਵ ਘੱਟਦੇ ਜਾ ਰਹੇ, ਅਸੀਂ ਉਸ ਸਾਹਿਤ ਵਿੱਚੋਂ ਉਹਨਾਂ ਤਜ਼ਰਬਿਆਂ ਨੂੰ ਉਹਨਾਂ ਅਨੁਭਵਾਂ ਦੇ ਨਾਲ ਜੁੜ ਸਕਦੇ ਹਾਂ। ਸਾਡੇ ਜਿਹੜੇ ਨਵੇਂ ਜਨਰੇਸ਼ਨ ਦੇ ਜਿਹੜੇ ਲੇਖਕ ਨੇ ਜਾਂ ਹੋਰ ਚਿੰਤਕ ਨੇ, ਵਿਦਵਾਨ ਨੇ, ਹਰ ਸਬਜੈਕਟ ਦੇ ਕਹਿ ਲਓ, ਉਹ ਉੱਪਰ ਉੱਪਰ ਤੈਰਦੇ ਨੇ। ਇਹ ਇੱਕ ਬੜੀ ਵੱਡੀ ਗੱਲ ਜਿਹੜੀ ਨਾ ਸਾਨੂੰ ਲੱਗ ਰਹੀ ਹੈ, ਅਤੇ ਉਹ ਡੈਪਥ ਵਿੱਚ ਨਹੀਂ ਜਾਂਦੇ। ਜਿਹੜੇ ਡੈਪਥ ਵਿੱਚ ਜਾਂਦੇ ਨੇ ਅਤੇ ਉਹਨਾਂ ਦੀ ਲੇਖਣੀ, ਉਹਨਾਂ ਦੇ ਕੰਮ ਦੇ ਵੀ ਦੀ ਪ੍ਰਸ਼ੰਸਾ ਵੀ ਜਿਹੜੀ ਉਹ ਹੁੰਦੀ ਹੈ, ਉਹਨਾਂ ਦੇ ਕੰਮ ਦੇ ਵਿੱਚ ਡੈਪਥ ਹੁੰਦੀ ਹੈ, ਇਹ ਜਿਹੜਾ ਇੱਕ ਬੜਾ ਵੱਡਾ ਹੈਗਾ। ਪਰ ਜੇ ਮੇਰੀ ਰਾਏ ਇਹ ਹੈਗੀ ਹੈ ਕਿ ਆਪਾਂ ਚਿੰਤਨ ਦੇ ਨਾਲ ਜੁੜੇ ਹਾਂ, ਸਿਰਫ ਗੱਲ ਪੰਜਾਬੀ ਦੀ ਨਹੀਂ ਹੈਗੀ, ਗੱਲ ਸਿਰਫ ਕਿਸੇ ਭਾਸ਼ਾ ਦੀ ਨਹੀਂ ਹੈਗੀ, ਸਿਰਫ ਭਾਸ਼ਾ ਹੀ ਤੱਕ ਨਹੀਂ, ਹਰ ਸਬਜੈਕਟ ਦੀ ਗੱਲ ਹੈਗੀ ਹੈ ਕਿ ਜਦੋਂ ਵੀ ਕੋਈ ਵੀ ਬੱਚਾ ਕਿਸੇ ਵੀ ਸਬਜੈਕਟ ਦੇ ਨਾਲ ਜੁੜਿਆ ਹੋਵੇ ਤਾਂ ਉਹਨੂੰ ਚਾਹੀਦਾ ਕਿ ਉਹ ਆਪਣੇ ਫੀਲਡ ਦੇ ਵਿੱਚ ਐਕਸੈਲ ਕਰੇ, ਐਕਸੈਲੈਂਟ ਜਿਹੜਾ ਉਹ ਬਣੇ। ਜੇ ਉਹ ਐਕਸੈਲ ਨਹੀਂ ਕਰਦਾ ਤਾਂ ਇਹਦਾ ਮਤਲਬ ਕਿ ਉਹ ਕਿਸੇ ਨਾ ਕਿਸੇ ਉੱਪਰ ਉੱਪਰ ਤੈਰ ਰਿਹਾ ਹੈਗਾ, ਉਹ ਡੈਪਥ ਵਿੱਚ ਨਹੀਂ ਗਿਆ।
1: अच्छा कोई

0: ਲੇਖਕ ਹੈ, ਕੋਈ ਵੀ ਵਿਦਵਾਨ ਹੈ, ਜਿਵੇਂ ਤੁਸੀਂ ਦੱਸਿਆ ਕਿ ਉਹਨੂੰ ਜਿਹੜਾ ਹੈ ਬਹੁਤ ਹੀ ਡੈਪਥ ਦੇ ਵਿੱਚ, ਡੂੰਘਾਈ ਦੇ ਵਿੱਚ, ਗਹਿਰਾਈ ਦੇ ਵਿੱਚ ਜਾ ਕੇ ਉਸ ਚੀਜ਼ ਨੂੰ ਜਿਹੜਾ ਹੈ ਸਮਝਣਾ ਚਾਹੀਦਾ, ਉਹਦਾ ਅਨੁਭਵ ਲੈਣਾ ਚਾਹੀਦਾ, ਅਤੇ ਉਹ ਅਨੁਭਵ ਉਹਦੀ ਲੇਖਣੀ ਵਿੱਚੋਂ ਜਦੋਂ ਝਲਕੇਗਾ ਤਾਂ ਉਹਦੀ ਲੇਖਣੀ ਵਾਕਿਆ ਹੀ ਇੱਕ ਜੋ ਜਾਨਦਾਰ ਲੇਖਣੀ
1: ਜਾਨਦਾਰ ਹੋਏਗੀ।
0: ਹੋਏਗੀ। ਅਤੇ ਡਾਕਟਰ ਮਨਜੀਤ ਸਿੰਘ ਜੀ, ਅੱਜ ਤੁਸੀਂ ਬੜਾ ਵਡਮੁੱਲਾ ਸਮਾਂ ਕੱਢ ਕੇ ਆਏ ਅਤੇ ਸਾਡੇ ਨਾਲ ਆਪਣੀ ਜ਼ਿੰਦਗੀ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ। ਇੱਥੇ ਆਉਣ ਦੇ ਲਈ, ਇਹ ਸਮਾਂ ਕੱਢਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਇਹ ਮੌਕਾ ਦਿੱਤਾ, ਬਹੁਤ ਬਹੁਤ ਧੰਨਵਾਦ
2: ਜੀ। ਆਇਆਂ ਨੂੰ ਇਸ ਲੜੀ ਹੇਠ ਅਸੀਂ ਡਾਕਟਰ ਮਨਜੀਤ ਸਿੰਘ ਹੋਰਾਂ ਨਾਲ ਇੰਟਰਵਿਊ ਸੁਣ ਰਹੇ ਸੀ, ਤੇ ਆਓ ਹੁਣ ਸੁਣੀਏ ਇਹ ਗੀਤ ਲੱਠੇ ਦੀ ਚਾਦਰ, ਜਿਸ ਨੂੰ ਆਵਾਜ਼ ਦਿੱਤੀ ਏ ਸੁਰਿੰਦਰ ਕੌਰ ਨੇ।

ਅਸੀਂ ਸੁਣ ਰਹੇ ਸੀ ਇਹ ਲੋਕ ਗੀਤ ਲੱਠੇ ਦੀ ਚਾਦਰ। ਸਾਨੂੰ ਉਮੀਦ ਏ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਮਿੱਟੀ ਦੀ ਮਹਿਕ ਨੂੰ ਮਾਣਿਆ ਹੋਵੇਗਾ। ਤੁਹਾਨੂੰ ਯਾਦ ਹੀ ਹੋਵੇਗਾ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਰੋਜ਼ਾਨਾ ਇਸੇ ਵਕਤ ਪ੍ਰਸਾਰਿਤ ਕੀਤਾ ਜਾਂਦਾ ਏ। ਸੋ ਆਪਣੇ ਇਸ ਮਨਪਸੰਦ ਪ੍ਰੋਗਰਾਮ ਨਾਲ ਜੁੜਨਾ ਨਾ ਭੁੱਲਣਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਏ। ਹੁਣ ਸੰਦੀਪ ਕੌਰ ਨੂੰ ਇਜਾਜ਼ਤ ਦਿਓ।

0: मीटर अर्थात 819 किलो हर्ट्स, डीआरएम 810 किलो हर्ट्स पर। 1:40 होने को है, लीजिए सुनते हैं समाचार।
1: नमस्कार, ये आकाशवाणी है। खबरां दे इस बुलेटिन नाल मैं चंचल शर्मा। पहला बुलेटिन दियां खास खबरां। सर्वोच्च अदालत ने अज चोण कमिशन वल्लों करवाई गई वोटर सूचियां दी विशेष तीबर सोध SIR प्रक्रिया दी वैधता नूं बरकरार रखिया। केंद्रीय जांच ब्यूरो CBI ने नीट UG 2026 प्रीख्या पेपर लीक मामले च 2 होर मुलजमां नूं गिरफ्तार कीता। केंद्र ने कहा देश च हुण तक एबोला वायरस बीमारी दा कोई मामला सामने नहीं आया। प्रधानमंत्री नरेन्द्र मोदी वल्लों देश दे वख-वख हिस्सिआं च वध रहे तापमान दे मद्देनज़र लोकां नूं सावधानी वरतण दी अपील। राष्ट्रमंडल शतरंज चैंपियनशिप विच भारतीय ग्रैंड मास्टर इनियान पन्नी रसलेम ने 2 सोने दे तमगे अपने नाम कीते। IPL क्रिकेट विच सनराइजर्स हैदराबाद दा मुकाबला शामी 7:30 मोहाली विखे एलिमिनेटर मैच विच राजस्थान रॉयल्स नाल। सर्वोच्च अदालत ने अज चोण कमिशन वल्लों करवाई गई वोटर सूचियां दी विशेष तीबर सोध SIR प्रक्रिया दी वैधता नूं बरकरार रखिआ। सर्वोच्च अदालत ने कहा कि SIR प्रक्रिया आजाद ते निरपक्ष चोणां दीआं संविधानक जरूरतां नूं अगे वधाउंदी है। अदालत ने फैसला सुनाया कि चोण कमिशन लोक नुमाइंदगी एक्ट 1950 दी धारा 324 अते इस दे अधीन बनाए गए नियमां दे तहत SIR करवाउण दी शक्ति रखदा है। चीफ जस्टिस सूर्यकांत ते जस्टिस जॉय माल्या बागची दी बैंच ने बिहार च SIR करवाउण लई पिछले साल जून च चोण कमिशन वल्लों जारी नोटिफिकेशन नूं चुनौती देण वालियां रिट पटीशनां ते फैसला सुनाया। सुप्रीम कोर्ट ने कहा कि SIR प्रक्रिया दा उद्देश आजाद ते निरपक्ष चोणां दे उद्देश नूं प्राप्त करना है। चीफ जस्टिस सूर्यकांत वल्लों दिते गए फैसले च कहा गया कि जदों कि कानून खुद किसी भी समय दर्ज किए जाने वाले कारणों के आधार पर अते चोण कमिशन वल्लों ढुकवे समझे जाने वाले तरीके नाल विशेष सोध नूं अधिकारित करदा है तां विवादित प्रक्रिया नूं सिर्फ इस लई अयोग नहीं ठहराया जा सकता क्योंकि यह नियमित सोधां लई निर्धारित आम प्रक्रियावां दे अनुकूल नहीं है। इस लई यह नहीं कहा जा सकता कि चोण कमिशन ने अपनियां कानूनी शक्तियां तों वध कारवाई कीती है। सिखरली अदालत ने इस दलील नूं रद्द कर दिता है कि चोण कमिशन वल्लों अपनाई गई प्रक्रिया लोक नुमाइंदगी एक्ट 1950 दे नियमां 1960 दे उल्ट सी। राजस्थान उच्च अदालत ने आज आसाराम बापू नूं अंशक राहत दिंदिआं उस नूं पॉक्सो एक्ट दे तहत समूहिक जबर जनाह, समूहिक जिनसी शोषण ते अपराधिक साजिश नाल संबंधित दोषां तों बरी कर दित्ता है। हालांकि अदालत ने भारतीय दंड संहिता दे तहत एक नाबालिग नाल जबर जनाह मामले च उसकी सजा नूं बरकरार रखिआ। इस मामले च आसाराम दी उम्र कैद जारी रहेगी। उच्च अदालत ने आसाराम नूं आत्म समर्पण करन दा निर्देश दित्ता है। उह इस समय अस्थाई जमानत ते ने ਜਿਸ ਨੂੰ ਇਸ ਹਫ਼ਤੇ ਦੇ ਸ਼ੁਰੂ ਵਿਚ 7 ਦਿਨਾਂ ਲਈ ਵਧਾ ਦਿੱਤਾ ਗਿਆ ਸੀ। ਕੇਂਦਰੀ ਜਾਂਚ ਬਿਊਰੋ CBI ਨੇ ਨੀਟ UG 2026 ਪ੍ਰੀਖਿਆ ਪੇਪਰ ਲੀਕ ਮਾਮਲੇ ਵਿਚ 2 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤੈ। CBI ਨੇ ਹੁਣ ਤੱਕ ਇਸ ਮਾਮਲੇ ਵਿਚ ਦਿੱਲੀ, ਜੈਪੁਰ, ਗੁਰੂਗ੍ਰਾਮ, ਨਾਸਿਕ, ਪੁਣੇ, ਲਾਤੂਰ ਤੇ ਅਹਿਲਿਆ ਨਗਰ ਤੋਂ ਕੁਲ 13 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤੈ। ਲਾਤੂਰ ਦੇ ਰਹਿਣ ਵਾਲੇ ਡਾ. ਮਨੋਜ ਸਿਰੂਰੋ ਨੂੰ ਵੀ ਨੀਟ ਪ੍ਰਸ਼ਨ ਲੀਕ ਮਾਮਲੇ ਚ ਗ੍ਰਿਫ਼ਤਾਰ ਕੀਤਾ ਗਿਐ। CBI ਮੁਤਾਬਕ ਉਸਨੇ ਮੁਲਜ਼ਮ PV ਕੁਲਕਰਨੀ ਤੋਂ ਇਕ ਕੋਚਿੰਗ ਸੈਂਟਰ ਦੇ ਮਾਲਕ ਦੇ ਪੁੱਤਰ ਸਮੇਤ 3 ਵਿਦਿਆਰਥੀਆਂ ਨੂੰ ਰਸਾਇਣਕ ਵਿਗਿਆਨ ਦੇ ਪ੍ਰਸ਼ਨ ਪ੍ਰਦਾਨ ਕਰਨ ਵਿਚ ਮੁੱਖ ਭੂਮਿਕਾ ਨਿਭਾਈ। ਦੂਜਾ ਗ੍ਰਿਫ਼ਤਾਰ ਮੁਲਜ਼ਮ ਤੇਜਸ ਹਰਸ਼ਦ ਕੁਮਾਰ ਸ਼ਾਹ ਹੈ ਜੋ ਪੁਣੇ ਦੇ ਕੋਚਿੰਗ ਸੈਂਟਰ ਡਾ. ਬਹੰਗ ਪ੍ਰਭੂ ਮੈਡੀਕਲ ਅਕੈਡਮੀ ਚ ਭੌਤਿਕ ਵਿਗਿਆਨ ਫੈਕਲਟੀ ਮੈਂਬਰ ਹੈ। ਉਸ ਨੂੰ ਲੀਕ ਹੋਏ ਭੌਤਿਕ ਵਿਗਿਆਨ ਦੇ ਪ੍ਰਸ਼ਨ ਗ੍ਰਿਫ਼ਤਾਰ ਮੁਲਜ਼ਮ ਮਨੀਸ਼ਾ ਹਵਾਲਦਾਰ ਤੋਂ ਮਿਲੇ ਸਨ। CBI ਨੇ ਹੁਣ ਤੱਕ 49 ਥਾਵਾਂ ਤੇ ਤਲਾਸ਼ੀ ਲਈ ਏ ਤੇ ਕਈ ਅਪਰਾਧਿਕ ਦਸਤਾਵੇਜ਼, ਲੈਪਟਾਪ ਤੇ ਮੋਬਾਈਲ ਫੋਨ ਜ਼ਬਤ ਕੀਤੇ ਨੇ। ਇਸ ਮਹੀਨੇ ਦੀ 3 ਤਰੀਕ ਨੂੰ ਮੈਡੀਕਲ ਕਾਲਜਾਂ ਵਿਚ ਅੰਡਰ ਗ੍ਰੈਜੁਏਟ ਕੋਰਸਾਂ ਚ ਦਾਖਲੇ ਲਈ ਨਿਰਧਾਰਤ ਨੀਟ ਪ੍ਰੀਖਿਆ ਪੇਪਰ ਲੀਕ ਦੇ ਇਲਜ਼ਾਮਾਂ ਵਿਚਕਾਰ ਰੱਦ ਕਰ ਦਿੱਤੀ ਗਈ ਸੀ। ਕੇਂਦਰ ਨੇ ਕਿਹੈ ਕਿ ਦੇਸ਼ ਵਿਚ ਹੁਣ ਤੱਕ ਏਬੋਲਾ ਵਾਇਰਸ ਬਿਮਾਰੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਸਿਹਤ ਮੰਤਰਾਲੇ ਨੇ ਕਿਹੈ ਕਿ ਅਫਰੀਕਾ ਦੇ ਕੁਝ ਹਿੱਸਿਆਂ ਵਿਚ ਏਬੋਲਾ ਵਾਇਰਸ ਮਾਮਲਿਆਂ ਦੇ ਮੱਦੇਨਜ਼ਰ ਸਥਿਤੀ ਤੇ ਨੇੜਿਓ ਨਜ਼ਰ ਰੱਖੀ ਜਾ ਰਹੀ ਏ। ਸੂਤਰਾਂ ਮੁਤਾਬਕ ਹਾਲ ਹੀ ਵਿਚ ਉਗਾਂਡਾ ਤੋਂ ਵਾਪਸ ਆਏ ਇਕ ਵਿਅਕਤੀ ਨੂੰ ਬੰਗਲੁਰੂ ਦੇ ਸਰਕਾਰੀ ਮਹਾਂਮਾਰੀ ਰੋਗ ਹਸਪਤਾਲ ਚ ਜਾਂਚ ਤੇ ਇਲਾਜ ਲਈ ਅਲੱਗ ਰਖਿਆ ਗਿਐ। ਉਸ ਦੀ ਟੈਸਟ ਰਿਪੋਰਟ ਨੈਗੇਟਿਵ ਆਈ ਏ। ਸਿਹਤ ਮੰਤਰਾਲਾ ਸਬੰਧਤ ਰਾਜ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਇਸ ਵਾਇਰਸ ਦੀ ਨੇੜਿਓ ਨਿਗਰਾਨੀ ਕਰ ਰਿਹੈ ਤੇ ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਾਰੀਆਂ ਜ਼ਰੂਰੀ ਕਾਰਵਾਈਆਂ ਕਰ ਰਿਹੈ। ਮੰਤਰਾਲੇ ਨੇ ਕਿਹੈ ਕਿ ਇਹ ਚੌਕਸ ਤੇ ਪੂਰੀ ਤਰ੍ਹਾਂ ਤਿਆਰ ਏ। ਸਾਰੇ ਨਿਰਧਾਰਤ ਐਂਟਰੀ ਪੁਆਇੰਟਾਂ ਤੇ ਜਨਤਕ ਸਿਹਤ ਪ੍ਰਣਾਲੀ ਚ ਸਕਰੀਨਿੰਗ ਤੇ ਜਾਂਚ ਦੇ ਉਪਾਅ ਜਾਰੀ ਨੇ। ਨਾਗਰਿਕਾਂ ਨੂੰ ਘਬਰਾਉਣ, ਗਲਤ ਜਾਣਕਾਰੀ ਨਾ ਫੈਲਾਉਣ ਅਤੇ ਜਾਣਕਾਰੀ ਲਈ ਸਿਰਫ਼ ਅਧਿਕਾਰਤ ਸਰੋਤਾਂ ਤੇ ਭਰੋਸਾ ਕਰਨ ਦੀ ਸਲਾਹ ਦਿੱਤੀ ਗਈ ਏ। ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕੈਨੇਡਾ ਦੇ ਆਪਣੇ ਦੌਰੇ ਦੇ ਦੂਜੇ ਦਿਨ ਟੋਰਾਂਟੋ ਚ ਕੈਨੇਡਾ ਦੇ ਸੀਨੀਅਰ ਨੇਤਾਵਾਂ ਅਤੇ ਸੰਸਥਾਗਤ ਨਿਵੇਸ਼ਕਾਂ ਨਾਲ ਕਈ ਉੱਚ ਪੱਧਰੀ ਮੀਟਿੰਗਾਂ ਕੀਤੀਆਂ।

ਮੰਤਰੀ ਨੇ ਕਿਹਾ ਕਿ ਮੀਟਿੰਗਾਂ ਦਾ ਉਦੇਸ਼ ਦੋਵੱਲੇ ਸਹਿਯੋਗ ਨੂੰ ਡੂੰਘਾ ਕਰਨਾ ਤੇ ਰਣਨੀਤਿਕ ਖੇਤਰਾਂ ਚ ਨਿਵੇਸ਼ ਤੇ ਤਕਨਾਲੋਜੀ ਭਾਈਵਾਲੇ ਨੂੰ ਉਤਸ਼ਾਹਿਤ ਕਰਨਾ ਹੈ। ਇਸ ਮੌਕੇ ਸ੍ਰੀ ਗੋਇਲ ਨੇ ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨਾਲ ਮਜ਼ਬੂਤ ਸਰਕਾਰ ਉਦਯੋਗ ਸਹਿਯੋਗ ਵੱਲੋਂ ਸੰਚਾਲਿਤ ਇਕ ਮਜ਼ਬੂਤ ਤੇ ਵਪਾਰਕ ਵਾਤਾਵਰਣ ਪ੍ਰਣਾਲੀ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਮੰਤਰਾਲੇ ਨੇ ਕਿਹਾ ਕਿ ਦੋਵਾਂ ਧਿਰਾਂ ਨੇ 2030 ਤੱਕ ਦੋਵੱਲੇ ਵਪਾਰ ਨੂੰ 50 ਅਰਬ ਡਾਲਰ ਤੱਕ ਵਧਾਉਣ ਦੇ ਆਪਣੇ ਸਾਂਝੇ ਟੀਚੇ ਦੀ ਪੁਸ਼ਟੀ ਕੀਤੀ ਹੈ। ਦੋਵੇਂ ਦੇਸ਼ ਇਸ ਸਾਲ ਦੇ ਅਖੀਰ ਤੱਕ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ CEPA ਨੂੰ ਪੂਰਾ ਕਰਨ ਲਈ ਵੀ ਸਹਿਮਤ ਹੋਏ ਨੇ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਮੰਤਰੀਆਂ ਦੀ ਸਹਿ ਪ੍ਰਧਾਨਗੀ ਹੇਠ ਕੈਨੇਡਾ ਭਾਰਤ ਨਿਵੇਸ਼ ਗੋਲਮੇਜ ਮੀਟਿੰਗ ਹੋਈ। ਇਸ ਵਿਚ ਪੈਨਸ਼ਨ ਫੰਡ ਤੇ ਬੈਂਕਾਂ ਸਮੇਤ ਪ੍ਰਮੁੱਖ ਕੈਨੇਡੀਅਨ ਵਿੱਤੀ ਨਿਵੇਸ਼ਕਾਂ ਦੇ ਨਾਲ ਨਾਲ ਦੋਵਾਂ ਦੇਸ਼ਾਂ ਦੇ ਸੀਨੀਅਰ ਸਰਕਾਰੀ ਨੁਮਾਇੰਦੇ ਵੀ ਸ਼ਾਮਲ ਰਹੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @TIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-EIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @TIRR ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮ ਗੰਗਟੋਕ ਚ ਸਿੱਕਮ ਯੂਨੀਵਰਸਿਟੀ ਦੇ 7ਵੇਂ ਕਨਵੋਕੇਸ਼ਨ ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਸਿੱਕਮ ਦੇ ਰਾਜਪਾਲ ਓਮ ਪ੍ਰਕਾਸ਼ ਮਾਥੁਰ ਤੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਵੀ ਇਸ ਸਮਾਰੋਹ ਚ ਸ਼ਾਮਲ ਹੋਣਗੇ। ਸਾਡੇ ਪੱਤਰਕਾਰ ਮੁਤਾਬਕ 33 ਵਿਭਾਗਾਂ ਵਿਚ ਲਗਭਗ 14,000 ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ। 285 ਹੋਣਹਾਰ ਵਿਦਿਆਰਥੀਆਂ ਨੂੰ ਸੋਨੇ ਤੇ ਚਾਂਦੀ ਦੇ ਤਮਗੇ ਵੀ ਦਿੱਤੇ ਜਾਣਗੇ, ਜਿਨ੍ਹਾਂ ਵਿਚ 199 ਔਰਤਾਂ ਸ਼ਾਮਲ ਨੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਦਾ ਨਾਥੂਲਾ ਦਾ ਨਿਰਧਾਰਤ ਦੌਰਾ ਖਰਾਬ ਮੌਸਮ ਕਾਰਨ ਰੱਦ ਕਰ ਦਿੱਤਾ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹੈ ਕਿ ਵੱਡੇ ਤੋਂ ਵੱਡੇ ਟੀਚੇ ਵੀ ਨਿਰੰਤਰ ਕੋਸ਼ਿਸ਼, ਧੀਰਜ ਤੇ ਮਜ਼ਬੂਤ ਇੱਛਾ ਸ਼ਕਤੀ ਨਾਲ ਪ੍ਰਾਪਤ ਕੀਤੇ ਜਾ ਸਕਦੇ ਨੇ। ਆਪਣੀ ਸੋਸ਼ਲ ਮੀਡੀਆ ਪੋਸਟ ਤੇ ਇਕ ਸੰਸਕ੍ਰਿਤ ਸ਼ੁਭਾਸ਼ਟਮ ਸਾਂਝਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਲੋਕ ਇਸ ਭਾਵਨਾ ਤੋਂ ਪ੍ਰੇਰਿਤ ਨੇ ਤੇ ਭਾਰਤ ਨੂੰ ਨਵੀਆਂ ਉਚਾਈਆਂ ਤੇ ਲੈ ਕੇ ਜਾ ਰਹੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਵੱਧ ਰਹੇ ਤਾਪਮਾਨ ਦੇ ਦਰਮਿਆਨ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਲੋਕ ਖੁਦ ਨੂੰ ਹਾਈਡਰੇਟਡ ਰੱਖਣ ਅਤੇ ਬਾਹਰ ਜਾਣ ਵੇਲੇ ਆਪਣੇ ਨਾਲ ਪਾਣੀ ਜ਼ਰੂਰ ਲੈ ਕੇ ਜਾਣ। ਗਰਮੀ ਕਾਰਨ ਹੋਣ ਵਾਲੀਆਂ ਵਧਦੀਆਂ ਮੁਸ਼ਕਲਾਂ ਬਾਰੇ ਸ੍ਰੀ ਮੋਦੀ ਨੇ ਕਿਹਾ ਕਿ ਅਜਿਹੇ ਮੌਸਮ ਚ ਸੰਵੇਦਨਸ਼ੀਲਤਾ ਇਕ ਵੱਡਾ ਸਹਾਰਾ ਬਣਦੀ ਹੈ। ਉਨੂਾ ਕਿਹਾ ਕਿ ਕੋਈ ਵੀ ਪਿਆਸਾ ਹੋਵੇ ਤਾਂ ਉਸ ਨੂੰ ਇਕ ਗਿਲਾਸ ਪਾਣੀ ਜ਼ਰੂਰ ਪਿਲਾਓ। ਉਨੂਾ ਸਾਰਿਆਂ ਨੂੰ ਆਪਣੇ ਪਰਿਵਾਰ ਤੇ ਕਰੀਬੀਆਂ ਦੇ ਸੰਪਰਕ ਵਿਚ ਰਹਿਣ ਤੇ ਉਨੂਾ ਦੀ ਤੰਦਰੁਸਤੀ ਦੀ ਜਾਂਚ ਕਰਦੇ ਰਹਿਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਤੇਜ਼ ਦੁਪਹਿਰ ਦੀ ਧੁੱਪ ਵਿਚ ਬਾਹਰ ਜਾਣ ਤੋਂ ਬਚਣ ਤੇ ਜਿੰਨਾ ਹੋ ਸਕੇ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਸ੍ਰੀ ਮੋਦੀ ਨੇ ਲੋਕਾਂ ਨੂੰ ਜਾਨਵਰਾਂ ਤੇ ਪੰਛੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੇ ਘਰਾਂ, ਛੱਤਾਂ, ਦੁਕਾਨਾਂ ਤੇ ਦਫ਼ਤਰਾਂ ਦੇ ਬਾਹਰ ਪਾਣੀ ਨਾਲ ਭਰੇ ਹੋਏ ਬਰਤਨ ਰੱਖਣ ਦੀ ਸਲਾਹ ਦਿੱਤੀ। ਸ੍ਰੀ ਮੋਦੀ ਨੇ ਉਨੂਾ ਲੋਕਾਂ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਜੋ ਆਪਣੇ ਘਰਾਂ ਤੇ ਦੁਕਾਨਾਂ ਦੇ ਬਾਹਰ ਘੜਿਆਂ ਚ ਪਾਣੀ ਰੱਖਦੇ ਨੇ ਤਾਂ ਜੋ ਕੋਈ ਵੀ ਉਨੂਾ ਨੂੰ ਪੀ ਸਕੇ। ਸ੍ਰੀ ਮੋਦੀ ਨੇ ਸਾਰਿਆਂ ਨੂੰ ਇਨੂਾ ਮੁਸ਼ਕਿਲ ਸਮਿਆਂ ਦੌਰਾਨ ਪੂਰਨ ਸੰਵੇਦਨਸ਼ੀਲਤਾ ਤੇ ਹਮਦਰਦੀ ਨਾਲ ਇਕ ਦੂਜੇ ਦਾ ਧਿਆਨ ਰੱਖਣ ਦੀ ਅਪੀਲ ਵੀ ਕੀਤੀ ਹੈ। ਪਿਛਲੇ ਕਈ ਦਿਨਾਂ ਤੋਂ ਅਤਿ ਦੀ ਗਰਮੀ ਦਾ ਸਾਹਮਣਾ ਕਰ ਰਹੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਆਉਣ ਵਾਲੇ ਦਿਨਾਂ ਚ ਮੌਸਮ ਦੀ ਬਦਲਾਅ ਬਾਰੇ ਇਕ ਖੁਸ਼ਖਬਰੀ ਹੈ। ਚੰਡੀਗੜ੍ਹ ਸਥਿਤ ਭਾਰਤੀ ਮੌਸਮ ਵਿਭਾਗ ਨੇ ਮੌਸਮ ਚ ਮਹੱਤਵਪੂਰਨ ਰਾਹਤ ਦੀ ਭਵਿੱਖਬਾਣੀ ਕਰਦਿਆਂ ਕੱਲ੍ਹ ਤੋਂ ਮਈ ਦੇ ਅਖੀਰ ਤੱਕ ਤੇਜ਼ ਬਾਰਿਸ਼, ਗਰਜ ਚਮਕ ਨਾਲ ਕੁਝ ਥਾਵਾਂ ਤੇ ਗੜੇਮਾਰੀ ਅਤੇ 60 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਬਾਰੇ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤੇ ਨੇ। ਇਸ ਦੌਰਾਨ ਅੱਜ ਦੋਵਾਂ ਸੂਬਿਆਂ ਦੇ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਚ ਮੌਸਮ ਗਰਮ ਹੀ ਰਹੇਗਾ। ਪਿਛਲੇ 24 ਘੰਟਿਆਂ ਚ ਪੰਜਾਬ ਦੇ ਬਠਿੰਡਾ 45.8 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਰਿਹਾ ਤੇ ਹਰਿਆਣਾ ਦੇ ਸਿਰਸਾ ਚ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਰਤੀ ਫੌਜ ਨੇ 15 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੇ ਇਕ ਲਗਾਤਾਰ ਰਾਤ ਦੇ ਆਪਰੇਸ਼ਨ ਤੇ ਦਿਨ ਭਰ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਹਵਾਈ ਸੈਨਾ, ਕਸੌਲੀ ਦੇ ਸਿਵਲ ਅਧਿਕਾਰੀਆਂ ਤੇ ਚੰਡੀਗੜ੍ਹ ਪ੍ਰਸ਼ਾਸਨ ਤੇ ਹੋਰ ਸਥਾਨਕ ਏਜੰਸੀਆਂ ਨਾਲ ਨੇੜੇ ਤਾਲਮੇਲ ਕਰਕੇ ਕਸੌਲੀ ਦੇ ਪੱਛਮੀ ਢਲਾਣਾਂ ਤੇ ਗਿਲਬਰਟ ਟ੍ਰੇਲ ਤੇ ਅਪਰ ਮਾਲ ਖੇਤਰਾਂ ਚ ਲੱਗੇ ਇਕ ਜੰਗਲ ਦੀ ਅੱਗ ਤੇ ਕਾਬੂ ਪਾ ਲਿਆ। ਬੀਤੇ ਕੱਲ੍ਹ ਦੁਪਹਿਰ 3 ਵਜੇ ਅੱਗ ਲੱਗਣ ਤੋਂ ਬਾਅਦ ਭਾਰਤੀ ਫੌਜ ਦੀ ਕਸੌਲੀ ਬ੍ਰਿਗੇਡ ਨੇ ਸੰਘਲੇ ਜੰਗਲਾਂ ਅਤੇ ਮੁਸ਼ਕਿਲ ਇਲਾਕਿਆਂ ਚ ਅੱਗ ਦੇ ਫੈਲਾਅ ਨੂੰ ਰੋਕਣ ਲਈ ਤੁਰੰਤ ਕਾਰਵਾਈ ਕੀਤੀ। ਪੱਛਮੀ ਕਮਾਨ ਦੇ ਕਮਾਂਡਰ ਲੈਫਟੀਨੈਂਟ ਜਨਰਲ ਪੁਸ਼ਪਿੰਦਰ ਸਿੰਘ ਨੇ ਚੱਲ ਰਹੇ ਕਾਰਜਾਂ ਦੀ ਸਮੀਖਿਆ ਕੀਤੀ। ਰਾਸ਼ਟਰਮੰਡਲ ਸ਼ਤਰੰਜ ਚੈਂਪੀਅਨਸ਼ਿਪ ਵਿਚ ਭਾਰਤੀ ਗ੍ਰੈਂਡ ਮਾਸਟਰ ਇਨਯਾਨ ਪੰਨੀ ਰਸੇਲਵਮ ਨੇ ਸ੍ਰੀਲੰਕਾ ਵਿਚ ਰੈਪਿਡ ਤੇ ਬੈਲਟਿਸ ਦੋਵੇਂ ਖਿਤਾਬ ਜਿੱਤ ਕੇ 2 ਸੋਨੇ ਦੇ ਤਮਗੇ ਆਪਣੇ ਨਾਮ ਕੀਤੇ ਨੇ। ਇਨਯਾਨ ਨੇ ਹਰੇਕ ਫਾਰਮੈਟ ਵਿਚ 6.5 ਅੰਕ ਪ੍ਰਾਪਤ ਕਰਕੇ ਦੋਵਾਂ ਸ਼੍ਰੇਣੀਆਂ ਚ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤੈ। IPL ਕ੍ਰਿਕਟ ਵਿਚ ਅੱਜ ਮੁਹਾਲੀ ਦੇ ਨਿਊ ਚੰਡੀਗੜ੍ਹ ਵਿਖੇ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਸ਼ਾਮੀ 7:30 ਵਜੇ ਐਲੀਮੀਨੇਟਰ ਮੈਚ ਵਿਚ ਰਾਜਸਥਾਨ ਰਾਇਲਸ ਨਾਲ ਹੋਵੇਗਾ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਸਰਵਉੱਚ ਅਦਾਲਤ ਨੇ ਅੱਜ ਚੋਣ ਕਮਿਸ਼ਨ ਵੱਲੋਂ ਕਰਵਾਈ ਗਈ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਦੀ ਵੈਧਤਾ ਨੂੰ ਬਰਕਰਾਰ ਰੱਖਿਆ। ਕੇਂਦਰੀ ਜਾਂਚ ਬਿਊਰੋ ਨੇ NEET UG 2026 ਪ੍ਰੀਖਿਆ ਪੇਪਰ ਲੀਕ ਮਾਮਲੇ ਚ 2 ਹੋਰ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ। ਕੇਂਦਰ ਨੇ ਕਿਹਾ ਦੇਸ਼ ਚ ਹੁਣ ਤੱਕ ਇਬੋਲਾ ਵਾਇਰਸ ਦੀ ਬਿਮਾਰੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਚ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਅਤੇ IPL ਕ੍ਰਿਕਟ ਵਿਚ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਸ਼ਾਮੀ 7:30 ਵਜੇ ਮੁਹਾਲੀ ਵਿਖੇ ਐਲੀਮੀਨੇਟਰ ਮੈਚ ਵਿਚ ਰਾਜਸਥਾਨ ਰਾਇਲਸ ਨਾਲ ਤੇ ਇਸ ਦੇ ਨਾਲ
ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ।